0: ਪੈਦਾ ਜੇ ਇੱਕ ਹੋਏ ਤਾਂ ਉਗਵੇ ਰੁਤੀ ਹੋਰ ਤੋਏ ਨਾਨਕ ਪਾਹੇ ਬਾਹਰ ਕੋਰੇ ਰੰਗ ਨਾ ਸੂਰੇ ਪੈ ਵਿੱਚ ਕੁੰਭ ਚੜਾਈਏ ਸ਼ਾਹੂ ਪਾਹੇ ਤਨ ਨਾਨਕ ਪਤੀ ਜੇਰ ਪੈ ਕੁੜੇ ਸੁਣ ਕੋਈ ਮਹਲਾ ਪਹਿਲਾ
1: ਲਗ ਪਗ ਰਜਨ ਕਪੂਰ ਵਸਲਾ ਕਾਮ ਪੁੱਛੀਏ ਵਹਿ ਵਹਿ ਕਰ ਬਚਾ ਅੰਦੀਰੀ ਗਿਣ ਗਿਣ ਪਾਹੇ ਪਰਿਮਲਾ ਗਿਆਨੀ ਨੱਚੇ ਵਜ

जन की लिखे पर पवे।

0: ਜੋਤ ਮਹਿਜਾਦਾ ਅਕਲ ਕਲਾਂ ਭਰਪੂਰ ਤੂੰ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਿਲਾ ਦੂਜਾ
1: ਯੋਗ ਸ਼ਬਦ ਗਿਆਨ ਸ਼ਬਦ ਵੇਦ ਸ਼ਬਦ ਬ੍ਰਹਮਣ ਖੱਤਰੀ ਸ਼ਬਦ ਸੂਰ ਸ਼ਬਦ ਸ਼ੂਦਰ ਸ਼ਬਦ ਸਰਬ ਸ਼ਬਦ ਸ਼ੇਖ ਸ਼ਬਦ ਸੇ ਕੋ ਜਾਣੇ

ਨਾਨਕ ਮੇਰ ਸਰੀਰ ਕਾ ਇਕਰਤ ਇਕਰਤ ਵਾ ਜੁਗ ਜੁਗ ਫਿਰ ਬਟਾਏ ਗਿਆਨੇ ਬੁਝੇ ਤਾਹੇ ਸਤਿਯੁਗ ਰਥ ਸੰਤੋ।

0: ਆਖੀਏ ਜਾਰੀ ਦੇਖ ਸੁਣੇ ਜਾਹੇ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਵਾਰਨ।

ਨਾਨਕ ਕੇ ਬੋਲੀਏ ਤਨ ਮਨ ਫਿੱਕਾ ਹੋਇਆ, ਫਿੱਕੋ ਫਿੱਕਾ ਸਤੀਏ, ਫਿੱਕੇ ਫਿੱਕੀ ਸੋਈ, ਫਿੱਕਾ ਤਰਕੇ ਸਤੀਏ, ਮਥੁੱਕਾ ਫਿੱਕੇ ਪਾਏ, ਫਿੱਕਾ ਮੁਰਖ ਆਖੀਏ, ਪਾਣਾ ਲੈ ਸਜਾਏ ਮਹਿਲਾ ਪਹਿਲਾ।

Padre.

कर्ता पुरुष निरपो निर्वैर अकाल मूरत

आप अल्पत वर्तिजे आपे सुख दुख देवे कर्ता

कर्ता पुरुष निरपौ निर्वैरो अकाल मूरत अजूनी सैभं

সতের তখত দুই মালিক শবদ গুরু পীরা তন তন শ্রী গুরু গ্রন্থ সাহিব সচে পাতশাহ জি ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਬੜੀ ਰਹਿਮਤ ਕੀਤੀ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

0: ਤਾਰ
1: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਔਰ ਗੁਰੂ ਰਾਮਦਾਸ ਸਾਹਿਬ ਜੀ ਤਿਨ੍ਹਾਂ ਦੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਔਰ ਪੌੜੀ ਰੂਪ ਦੇ ਵਿੱਚ ਬਿਹਾਗੜਾ ਕੀ ਵਾਰ ਮਹੱਲਾ ਚੌਥਾ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 551 ਦੇ ਉੱਪਰ ਸੁਭਾਇਮਾਨ ਹੈ। ਦੋ ਸ਼ਲੋਕ ਨੇ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਉਚਾਰੇ ਹੋਏ ਔਰ ਪੌੜੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ। ਸਮੁੱਚਾ ਭਾਵ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਮਾਲਕ ਜੀ ਜ਼ਿਕਰ ਕਰਦੇ, ਕਹਿੰਦੇ ਵੀ ਅਕਾਲ ਪੁਰਖ ਆਪਣਾ ਮੇਲ ਆਪ ਬਖਸ਼ਦਾ ਹੈ, ਉਹ ਕਿਸੇ ਹੱਠ ਦੇ ਨਾਲ ਨਹੀਂ ਮਿਲਦਾ, ਉਹ ਬਖਸ਼ਿਸ਼ ਨਾਲ ਮਿਲਦਾ, ਉਹ ਬਖਸ਼ਿਸ਼ ਆਪ ਕਰਦਾ ਹੈ। ਫਿਰ ਆਖਣ ਦੇ ਨਾਲ ਬੋਲਣ ਦੇ ਨਾਲ ਕੁਝ ਨਹੀਂ ਬਣਦਾ, ਇਕੱਲੀਆਂ ਗੱਲਾਂ ਦੇ ਨਾਲ ਕੁਝ ਨਹੀਂ ਬਣਦਾ, ਬਖਸ਼ਿਸ਼ ਹੁੰਦੀ ਹੈ। ਤਾਂ ਗੁਰਬਾਣੀ ਦਾ ਪ੍ਰੇਮ ਬਣਦਾ ਹੈ, ਗੁਰਬਾਣੀ ਨਾਲ ਪਿਆਰ ਬਣਦਾ ਹੈ, ਫਿਰ ਗੁਰਬਾਣੀ ਦੇ ਰਾਹੀਂ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਹੁੰਦਾ ਹੈ। ਫਿਰ ਕਹਿੰਦੇ ਵੀ ਮਿਲਾਪ ਦਾ ਜਿਹੜਾ ਢੋ ਹੈ, ਮਤਲਬ ਸਬੱਬ ਹੈ ਜਿਹੜਾ ਮਿਲਾਪ ਦਾ, ਉਹ ਵੀ ਰੱਬ ਆਪ ਹੀ ਬਣਾਉਂਦਾ ਹੈ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜਿਹੜਾ ਅੱਜ ਗੁਰੂ ਸਾਹਿਬ ਬਖਸ਼ ਰਹੇ। ਸਭ ਤੋਂ ਪਹਿਲਾਂ ਮਾਲਕ ਜੀ ਨੇ ਬਚਨ ਆਰੰਭ ਕੀਤੇ ਗੁਰਮੁਖ ਪ੍ਰਭ ਸੇਵੈ ਸਦ ਸਾਚਾ, ਅੰਨ ਦਿਨ ਸਹਿਜ ਪਿਆਰ। ਕਹਿੰਦੇ ਗੁਰੂ ਦੀ ਸਿੱਖਿਆ ਮੰਨ ਕੇ ਚੱਲਣ ਵਾਲੇ ਗੁਰਮੁਖ, ਕਿਉਂਕਿ ਗੁਰਬਾਣੀ ਦੇ ਵਿੱਚ ਗੁਰਮੁਖ ਸ਼ਬਦ ਜਿਹੜਾ ਹੈ ਜਿੱਥੇ ਗੁਰਸਿੱਖਾਂ ਦੇ ਵਾਸਤੇ ਆਉਂਦਾ, ਜਿਨ੍ਹਾਂ ਦਾ ਮੁੱਖ ਗੁਰੂ ਵਾਸ ਵੱਲ ਹੈ, ਉੱਥੇ ਗੁਰੂ ਸਾਹਿਬ ਗੁਰਮੁਖ ਸ਼ਬਦ ਗੁਰੂ ਦੇ ਰਾਹੀਂ ਲਈ ਵੀ ਵਰਤਦੇ ਨੇ, ਗੁਰੂ ਦੇ ਦੁਆਰਾ ਜਾਂ ਗੁਰੂ ਦੇ ਰਾਹੀਂ। ਹੁਣ ਇੱਥੇ ਸ਼ਬਦ ਵਰਤਿਆ ਗੁਰਮੁਖ ਪ੍ਰਭ ਸੇਵੈ ਸਦ ਸਾਚਾ। ਜੇ ਤਾਂ ਅੱਖਰੀ ਅਰਥ ਕਰੀਏ ਤਾਂ ਇੱਦਾਂ ਵੀ ਕੀਤਾ ਜਾ ਸਕਦਾ ਵੀ ਗੁਰੂ ਦੇ ਦੁਆਰਾ ਅਕਾਲ ਪੁਰਖ ਪਰਮੇਸ਼ਵਰ ਨੂੰ ਸੇਵਿਆ ਜਾਂਦਾ ਹੈ। ਸਿੱਖਿਆ ਤਾਂ ਗੁਰੂ ਦੀ ਹੈ ਨਾ, ਮਤ ਤਾਂ ਗੁਰੂ ਦੀ ਹੈ। ਜਿਹੜਾ ਗੁਰੂ ਦੀ ਮਤ ਨੂੰ ਮੰਨਦਾ ਹੈ ਉਹ ਪ੍ਰਭੂ ਨੂੰ ਸੇਵਦਾ ਹੈ, ਚੇਤੇ ਕਰਦਾ ਹੈ, ਅਤੇ ਜਿਹੜਾ ਗੁਰੂ ਦੀ ਮਤ ਨਾ ਮੰਨੇ ਫਿਰ ਉਹ ਅਕਾਲ ਪੁਰਖ ਨੂੰ ਸੇਵਦਾ ਨਹੀਂ। ਅੱਜ ਗੁਰੂ ਸਾਹਿਬ ਨੇ ਦੋਵੇਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਪਹਿਲਾਂ ਕਹਿੰਦੇ ਗੁਰਮੁਖ ਗੁਰੂ ਦੀ ਸਿੱਖਿਆ ਮੰਨਣ ਵਾਲੇ ਪ੍ਰਭ ਸੇਵੈ ਰੱਬ ਨੂੰ ਸੇਵਦੇ ਨੇ, ਸਦ ਸਾਚਾ ਜਿਹੜਾ ਹਮੇਸ਼ਾ ਸੱਚਾ ਹੈ, ਅੰਨ ਦਿਨ ਦਿਨ ਰਾਤ, ਸਹਿਜ ਪਿਆਰ ਅਡੋਲਤਾ ਦੇ ਨਾਲ ਅਤੇ ਪਿਆਰ ਦੇ ਨਾਲ ਆਨ ਦਿਨ ਦਿਨ ਰਾਤ ਗੁਰੂ ਦੀ ਸਿੱਖਿਆ ਮੰਨਣ ਵਾਲੇ ਰੱਬ ਨੂੰ ਸੇਵਦੇ ਨੇ, ਚੇਤੇ ਕਰਦੇ ਨੇ ਦਿਨ ਰਾਤ ਅਡੋਲ ਰਹਿ ਕੇ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ। ਫਿਰ ਸਦਾ ਆਨੰਦ ਗਾਵੇ ਗੁਣ ਸਾਚੇ, ਉਹ ਹਮੇਸ਼ਾ ਆਨੰਦ ਦੇ ਵਿੱਚ ਰਹਿੰਦਿਆਂ ਹੋਇਆਂ ਆਨੰਦ ਦੇ ਨਾਲ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ, ਜਾਂ ਇੱਦਾਂ ਕਹਿ ਲਈਏ ਵੀ ਸੱਚੇ ਦੇ ਗੁਣ ਗਾਉਂਦਿਆਂ ਹੋਇਆਂ ਉਹ ਆਨੰਦ ਵਿੱਚ ਨੇ, ਪ੍ਰਸੰਨਤਾ ਵਿੱਚ, ਖੇੜੇ ਵਿੱਚ ਨੇ। ਅਰਧ ਉਰਧ ਉਰਤਾਰ, ਇੱਥੇ ਔਰ ਉੱਥੇ, ਲੋਕ ਤੇ ਪਰਲੋਕ ਦੇ ਵਿੱਚ ਵਿਆਪਕ ਜਿਹੜਾ ਹਰੀ ਹੈ ਅਕਾਲ ਪੁਰਖ, ਇੱਥੇ ਔਰ ਉੱਥੇ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ, ਉਹਦੇ ਪ੍ਰੇਮ ਵਿੱਚ ਭੇਜ ਕੇ, ਅਤੇ ਉਹ ਗੁਰੂ ਦੀ ਸਿੱਖਿਆ ਮੰਨਣ ਵਾਲੇ ਸਦਾ ਆਨੰਦ ਵਿੱਚ ਰਹਿੰਦੇ ਨੇ। ਫਿਰ ਦੁਹਰਾਵਾਂ, ਗੁਰੂ ਦੀ ਸਿੱਖਿਆ ਮੰਨਣ ਵਾਲੇ ਅਕਾਲ ਪੁਰਖ ਪਰਮੇਸ਼ਵਰ ਨੂੰ ਦਿਨ ਰਾਤ ਚੇਤੇ ਕਰਦੇ ਨੇ, ਅਡੋਲ ਰਹਿ ਕੇ ਉਹ ਆਪਣੇ ਮਨ ਨੂੰ ਡੋਲਣ ਨਹੀਂ ਦਿੰਦੇ। ਫਿਰ ਉਹਨੂੰ ਚੇਤੇ ਕਰਦਿਆਂ ਉਹ ਹਮੇਸ਼ਾ ਆਨੰਦ ਵਿੱਚ ਨੇ, ਸੁੱਖ ਦੇ ਵਿੱਚ ਨੇ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਜਿਹੜਾ ਵਿਆਪਕ ਹਰੀ ਹੈ, ਜਦੋਂ ਉਹ ਚੇਤੇ ਵਿੱਚ ਹੈ ਫਿਰ ਲੋਕ ਵਿੱਚ ਵੀ ਸੁੱਖ ਮਿਲਦੇ ਨੇ ਅਤੇ ਪਰਲੋਕ ਵਿੱਚ ਵੀ ਸੁੱਖ ਮਿਲਦਾ, ਕਿਉਂਕਿ ਸਹਾਇਕ ਪਰਮੇਸ਼ਰ ਹੈ। ਇੱਕੋ ਤਾਕਤ, ਇੱਕੋ ਸ਼ਖਸੀਅਤ ਹੈ ਜਿਹੜੀ ਲੋਕ ਅਤੇ ਪਰਲੋਕ ਵਿੱਚ ਸਹਾਇਕ ਹੈ, ਅਕਾਲ ਪੁਰਖ, ਉਹਦੇ ਤੋਂ ਬਿਨਾਂ ਨਹੀਂ। ਲੋਕ ਅਤੇ ਪਰਲੋਕ ਵਿੱਚ ਜੇ ਕੋਈ ਸੰਗੀ ਹੈ, ਸਹਾਇਕ ਹੈ, ਅਤੇ ਪਰਮੇਸ਼ਰ ਹੈ, ਪਰਮਾਤਮਾ ਹੈ, ਗੁਰੂ ਹੈ, ਅਤੇ ਗੁਰੂ ਸ਼ਬਦ ਗੁਰਪਰਮੇਸ਼ਰ ਇੱਕੋ ਜਾਨ ਦੇ ਰੂਪ ਵਿੱਚ ਇੱਕੋ ਸਰੂਪ ਹੈ। ਹੁਣ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਮੰਨਾਂਗੇ, ਗੁਰੂ ਦਾ ਉਪਦੇਸ਼ ਕਮਾਵਾਂਗੇ, ਅਤੇ ਗੁਰੂ ਉਪਦੇਸ਼ ਜਿਹੜਾ ਉਹਨੂੰ ਕਮਾਉਂਦਿਆਂ ਹੋਇਆ ਨਾ ਗੁਰੂ ਸਾਹਿਬ ਬਾਣੀ 'ਚ ਜਦੋਂ ਜ਼ਿਕਰ ਕਰਦੇ ਅਤੇ ਮਾਲਕ ਕਹਿੰਦੇ ਵੀ ਭਾਈ ਤੇਰੇ ਜੀਵਨ ਦੇ ਅੰਦਰ ਜ਼ਿੰਦਗੀ ਦੇ ਵਿੱਚ ਇੱਕ ਫਰਜ਼ ਬਣਦਾ ਵੀ ਜੋ ਗੁਰੂ ਆਖਦਾ ਉਹਨੂੰ ਭਲਾ ਕਰਕੇ ਆਪਣੀ ਜ਼ਿੰਦਗੀ 'ਚ ਜਾਣ, ਭਲਾ ਕਰਕੇ ਮੰਨ। ਗੁਰੂ ਸਾਡਾ ਮਾਰਗ ਦਰਸ਼ਕ ਹੈ, ਮਾਰਗ ਗੁਰੂ ਨੇ ਦਰਸਾਉਣਾ ਹੈ। ਗੁਰੂ ਦਰ 'ਤੇ ਆ ਕੇ ਇੱਕ ਗੱਲ ਮੰਨਣੀ ਪੈਂਦੀ ਹੈ ਵੀ ਮੈਂ ਮੂਰਖ ਹਾਂ। ਜਿੰਨਾ ਚਿਰ ਮੈਂ ਮੂਰਖ ਹਾਂ ਨਹੀਂ ਮੰਨਦੇ, ਉਹਨਾਂ ਚਿਰ ਆਪਣੀ ਸਿਆਣਪ ਨਹੀਂ ਛੱਡਾਂਗੇ, ਅਤੇ ਜਿੰਨਾ ਚਿਰ ਆਪਣੀ ਸਿਆਣਪ ਨਹੀਂ ਛੱਡਾਂਗੇ ਉਹਨਾਂ ਚਿਰ ਗੁਰੂ ਦੀ ਸਿੱਖਿਆ ਧਾਰਨ ਨਹੀਂ ਕਰਦੇ। ਆਪਣੀ ਸਿਆਣਪ ਦਾ ਤਾਂ ਤਿਆਗ ਕਰਨਾ ਹੀ ਪਏਗਾ ਨਾ। ਹੁਣ ਜੇ ਅਸੀਂ ਆਪਣੀ ਸਿਆਣਪ ਦੀ ਗੱਲ ਕਰਾਂਗੇ, ਸਾਡੀਆਂ ਚਲਾਕੀਆਂ, ਸਾਡੀਆਂ ਚਤੁਰਾਈਆਂ, ਸਾਡੀਆਂ ਸਿਆਣਪਾਂ, ਇਹ ਸਾਰੀਆਂ ਦੁਨਿਆਵੀ ਨੇ। ਕਦੇ ਕਿਸੇ ਦੀਆਂ ਅੱਖਾਂ 'ਚ ਘੱਟਾ ਪਾ ਲਿਆ, ਕਦੇ ਕਿਸੇ ਦੀਆਂ ਅੱਖਾਂ 'ਚ ਘੱਟਾ, ਸਾਡੀਆਂ ਸਿਆਣਪਾਂ ਇੱਦਾਂ ਦੀਆਂ ਨੇ ਬਸ। ਕਦੇ ਕਿਸੇ ਨੂੰ ਮੂਰਖ ਬਣਾ ਲਿਆ, ਕਦੇ ਕਿਸੇ ਨੂੰ ਬਣਾ ਲਿਆ, ਅਤੇ ਇਹੀ ਜਿਹੜੀ ਸਾਡਾ ਜੀਵਨ ਹੈ ਨਾ, ਅਸੀਂ ਇਹਦੇ ਵਿੱਚ ਗੁਰੂ ਵਾਲੇ ਪਾਸੇ ਵੀ ਕਈ ਵਾਰੀ ਇੱਦਾਂ ਦੀ ਮਤ ਲੈ ਕੇ ਤੁਰ ਪੈਂਦੇ ਹਾਂ ਵੀ ਸ਼ਾਇਦ ਮੈਂ ਗੁਰੂ ਦੀਆਂ ਅੱਖਾਂ 'ਚ ਵੀ ਘੱਟਾ ਪਾ ਲਾਂ। ਸਾਨੂੰ ਲੱਗਦਾ ਮਨੁੱਖ, ਮਨੁੱਖੀ ਇੱਕ ਭਰਮ ਕਹਿ ਲਓ ਵੀ ਇਹਦੇ ਮਨ ਦੇ ਅੰਦਰ ਇਹ ਭਰਮ ਹੈ ਵੀ ਮੈਂ ਜਿਵੇਂ ਲੋਕ ਮੂਰਖ ਬਣਾਈ ਜਾਂਦਾ ਉਵੇਂ ਹੋ ਸਕਦਾ ਵੀ ਗੁਰੂ ਨੂੰ ਵੀ ਮੂਰਖ ਬਣਾ ਲਾਂ। ਪਰ ਸਤਿਗੁਰੂ ਕਹਿੰਦੇ ਵੀ ਇੱਥੇ ਮੂਰਖਤਾ ਹੀ ਨਹੀਂ, ਇੱਥੇ ਤਾਂ ਤੇਰੇ ਹਿਰਦੇ ਦੀ ਪ੍ਰੀਤ, ਤੇਰੇ ਹਿਰਦੇ ਦੀ ਭਾਵਨਾ ਵੇਖੀ ਜਾਂਦੀ ਹੈ ਵੀ ਉਹ ਕੀ ਹੈ। ਖਿਆਲ ਰੱਖੋ, ਆਪਾਂ ਗੁਰਬਾਣੀ ਪੜ੍ਹਦੇ ਹਾਂ। ਗੁਰਬਾਣੀ ਦੇ ਵਿੱਚ ਵਾਰ ਵਾਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਜਦੋਂ ਰੱਬ ਦੀ ਉਸਤਤ ਕਰਦੇ ਹਾਂ, ਰੱਬ ਦੀ ਵਡਿਆਈ ਕਰਦੇ ਹਾਂ ਤਾਂ ਰੱਬ ਪ੍ਰਸੰਨ ਹੁੰਦਾ ਹੈ। ਇਹ ਚੀਜ਼ ਸਾਨੂੰ ਵਾਰ ਵਾਰ ਪੜ੍ਹਨ ਨੂੰ ਮਿਲਦੀ ਹੈ, ਜਦੋਂ ਰੱਬ ਦੀ ਉਸਤਤ ਕਰਾਂਗੇ ਰੱਬ ਪ੍ਰਸੰਨ ਹੁੰਦਾ ਹੈ, ਰੱਬ ਦੀ ਸ਼ੋਭਾ ਕਰਾਂਗੇ ਰੱਬ ਪ੍ਰਸੰਨ ਹੋਏਗਾ, ਰੱਬ ਕਿਰਪਾ ਦੇ ਘਰ ਵਿੱਚ ਆਏਗਾ। ਹੁਣ ਇਸੇ ਚੀਜ਼ ਨੂੰ ਦੁਨਿਆਵੀ ਤੌਰ 'ਤੇ ਵੇਖ ਲਓ, ਕਿਸੇ ਮਨੁੱਖ ਦੀ ਸ਼ੋਭਾ ਕਰੋ ਉਹ ਵੀ ਪ੍ਰਸੰਨ ਹੋ ਜਾਂਦਾ ਹੈ। ਇਹਦਾ ਮਤਲਬ ਰੱਬ ਦਾ ਸੁਭਾਅ ਅਤੇ ਮਨੁੱਖ ਦਾ ਸੁਭਾਅ ਇੱਕੋ ਜਿਹਾ ਵੀ ਫਿਰ ਤਾਂ ਰੱਬ ਵੀ ਮਨੁੱਖ ਵਰਗਾ ਹੀ ਹੋਇਆ ਨਾ, ਵੀ ਜੇ ਮੇਰੀ ਉਸਤਤ ਕਰੇਗਾ ਤਾਂ ਮੈਂ ਖੁਸ਼ ਹੋਊਂ, ਜੇ ਮੇਰੀ ਉਸਤਤ ਨਹੀਂ ਕਰੇਗਾ ਤਾਂ ਮੈਂ ਤੇਰੇ 'ਤੇ ਪ੍ਰਸੰਨ ਨਹੀਂ ਹੋਣਾ। ਫਿਰ ਤਾਂ ਸੁਭਾਅ ਇੱਕੋ ਜਿਹਾ ਹੀ ਹੋਇਆ ਨਾ। ਹੁਣ ਜਿਵੇਂ ਕੋਈ ਮਨੁੱਖ ਹੈ, ਉਹਦੇ ਸਾਹਮਣੇ ਮੂੰਹ 'ਤੇ ਉਹਦੀ ਉਸਤਤ ਕਰੀ ਚੱਲੋ, ਉਹ ਕਹਿੰਦਾ ਵੀ ਬੜਾ ਚੰਗਾ ਬੰਦਾ ਹੈ ਭਾਈ, ਬੜੀ ਸ਼ੋਭਾ ਕਰਦਾ ਹੈ ਨਾ, ਉਹਨੂੰ ਭਲਾ ਕਰਕੇ ਹੀ ਦੱਸੀ ਜਾਂਦਾ ਹੈ। ਉਹਦੇ ਮੁੱਖ 'ਤੇ ਉਹਨੇ ਸ਼ੋਭਾ ਕੀਤੀ, ਕਹਿੰਦਾ ਭਲਾ ਬੜਾ ਹੈ। ਉਹਦੀ ਪਿੱਠ ਦੇ ਉੱਤੇ ਉਹਨੇ ਉਹਦੇ ਬਾਰੇ ਇੰਨਾ ਕੁ ਮੰਦਾ ਬੋਲਿਆ, ਉਹਨੂੰ ਉਹਨੇ ਸੁਣਿਆ ਕੋਈ ਨਹੀਂ, ਉਹ ਕਹਿੰਦਾ ਮੈਂ ਕਿਹੜਾ ਸੁਣਿਆ, ਉਹ ਖੁਸ਼ ਹੈ। ਹੁਣ ਜੇ ਇਸੇ ਤਰ੍ਹਾਂ ਅਸੀਂ ਰੱਬ ਦੀ ਉਸਤਤ ਕਰ ਰਹੇ ਹਾਂ, ਰੱਬ ਵੀ ਖੁਸ਼ ਹੋਈ ਜਾਂਦਾ। ਜੇ ਰੱਬ ਦੀ ਉਸਤਤ ਨਾ ਕਰੀਏ ਫਿਰ ਰੱਬ ਵੀ ਪ੍ਰਸੰਨ ਨਹੀਂ ਹੋਏਗਾ। ਹੁਣ ਸਤਿਗੁਰੂ ਜੀ ਦੀ ਜਦੋਂ ਬਾਣੀ ਪੜ੍ਹਾਂਗੇ, ਮਨੁੱਖ ਦੇ ਸੁਭਾਅ ਅਤੇ ਰੱਬ ਦੇ ਸੁਭਾਅ ਵਿੱਚ ਫਰਕ ਹੈ। ਮਨੁੱਖ ਦਾ ਸੁਭਾਅ ਕਦੇ ਰੱਬ ਨਾਲ ਨਹੀਂ ਜੇ ਮੇਲ ਖਾਂਦਾ। ਜੇ ਮਨੁੱਖ ਦਾ ਸੁਭਾਅ ਰੱਬ ਨਾਲ ਮੇਲ ਖਾਣ ਲੱਗ ਜਾਏ, ਇਹੀ ਤਾਂ ਅਸੀਂ ਸਫ਼ਰ ਤੈਅ ਕਰਨਾ ਵੀ ਮੇਰਾ ਸੁਭਾਅ ਰੱਬ ਵਰਗਾ ਬਣ ਜਾਏ, ਇਹੀ ਤਾਂ ਸਫ਼ਰ ਤੈਅ ਕਰਨਾ। ਅਤੇ ਜੇ ਸੁਭਾਅ ਰੱਬ ਵਰਗਾ ਬਣ ਗਿਆ ਫਿਰ ਤਾਂ ਰਹਿ ਕੁਛ ਨਹੀਂ ਗਿਆ, ਫਿਰ ਤਾਂ ਰੱਬ ਰੂਪ ਬਣ ਗਏ ਨਾ, ਫਿਰ ਤਾਂ ਮਨੁੱਖ ਰਹਿ ਹੀ ਨਹੀਂ ਗਿਆ, ਫਿਰ ਤਾਂ ਉਹ ਰੱਬ ਬਣ ਗਿਆ। ਜਿਸ ਦਾ ਸੁਭਾਅ ਹੀ ਰੱਬ ਵਰਗਾ ਬਣ ਗਿਆ ਉੱਥੇ ਵਖਰੇਵਾਂ ਕੋਈ ਨਹੀਂ। ਔਰ ਅਸੀਂ ਸਫ਼ਰ ਇਹੀ ਤੈਅ ਕਰਨਾ, ਮਿਲਾਪ ਹੈ ਨਾ ਉਹਦੇ ਨਾਲ, ਜਦੋਂ ਮਿਲਾਪ ਉਹਦੇ ਨਾਲ ਹੋਏਗਾ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਉਹਦੇ ਵਰਗੀ ਸਾਨੂੰ ਮਤ ਵੀ ਧਾਰਨ ਕਰਨੀ ਪੈਣੀ, ਉਹਦੇ ਵਰਗਾ ਸੁਭਾਅ ਵੀ ਧਾਰਨ ਕਰਨਾ ਪੈਣਾ, ਉਹਦੇ ਵਰਗੇ ਗੁਣ ਵੀ ਧਾਰਨ ਕਰਨੇ ਪੈਣਗੇ, ਤਾਂ ਹੀ ਮਿਲਾਪ ਹੋਏਗਾ। ਅਤੇ ਜੇ ਉਹਦੇ ਵਰਗਾ ਸੁਭਾਅ ਨਾ ਬਣੇ, ਉਹਦੇ ਵਰਗੀ ਮਤ ਨਾ ਆਵੇ, ਉਹਦੇ ਵਰਗੇ ਗੁਣ ਨਾ ਆਉਣ, ਫਿਰ ਮਿਲਾਪ ਕੋਈ ਨਹੀਂ, ਫਿਰ ਤਾਂ ਵਖਰੇਵਾਂ ਸਹਿਜ ਸੁਭਾਅ ਦਿਸ ਰਿਹਾ ਨਾ। ਹੁਣ ਜੇ ਦੋ ਮਨੁੱਖ ਆਪਸ ਵਿੱਚ ਮਿੱਤਰ ਨੇ, ਉਹਨਾਂ ਦੋਵਾਂ ਦੀ ਸੋਚ ਇੱਕ ਹੈ ਤਾਂ ਮਿੱਤਰ ਨੇ, ਉਹਨਾਂ ਦੋਵਾਂ ਦੇ ਗੁਣ ਕਿਤੇ ਨਾ ਕਿਤੇ ਮਿਲਦੇ ਨੇ ਉਹ ਤਾਂ ਮਿੱਤਰ ਨੇ, ਉਹਨਾਂ ਦੋਵਾਂ ਦਾ ਸੁਭਾਅ ਕਿਤੇ ਨਾ ਕਿਤੇ ਮਿਲਦਾ ਉਹ ਤਾਂ ਮਿੱਤਰ ਨੇ। ਅਤੇ ਜਿੱਦਣ ਉਹਨਾਂ ਦੇ ਸੁਭਾਅ ਵਿੱਚ ਵਖਰੇਵਾਂ ਪੈ ਜਾਏ, ਉਦਣ ਤਾਂ ਮਿੱਤਰਤਾ ਮੁੱਕ ਜਾਂਦੀ, ਉਦਣ ਜਿੱਦਣ ਉਹਨਾਂ ਦੀ ਸੋਚ ਇੱਕ ਦੂਜੇ ਨਾਲ ਮੇਲ ਖਾਣੋਂ ਹਟ ਜਾਏ ਉਹ ਵੈਰੀ ਬਣ ਜਾਂਦੇ ਨੇ, ਇੱਕ ਦੂਜੇ ਨਾਲ ਗੁਣ ਮਿਲਣੋਂ ਹਟ ਜਾਣੋ ਵੈਰੀ ਬਣ ਜਾਂਦੇ ਨੇ, ਇੱਕ ਦੂਜੇ ਨਾਲ ਸੁਭਾਅ ਮਿਲਣੋਂ ਹਟ ਜਾਏ ਉਹ ਵੈਰੀ ਬਣ ਜਾਂਦੇ, ਮਿੱਤਰ ਤਾਂ ਰਹਿੰਦਾ ਹੀ ਨਹੀਂ ਉਹ। ਹੁਣ ਮੈਂ ਅਕਾਲ ਪੁਰਖ ਨਾਲ ਆਪਣਾ ਮਿਲਾਪ ਚਾਹੁੰਦਾ, ਮੇਰਾ ਮੇਲ ਤਾਂ ਉਦਣ ਬਣੇਗਾ ਜਿੱਦਣ ਮੈਂ ਸੁਭਾਅ ਉਹਦੇ ਵਰਗਾ ਬਣਾ ਲਾਂਗਾ, ਜਿੱਦਣ ਮੇਰੀ ਸੋਚ ਉਹਦੇ ਵਰਗੀ ਬਣ ਜਾਏਗੀ, ਜਿੱਦਣ ਮੇਰੀ ਮਤ ਮੇਰੇ ਕੋਲ ਗੁਣ ਉਹਦੇ ਵਰਗੇ ਹੋਣਗੇ ਜਿੱਦਾਂ ਉਹਦੇ ਕੋਲ ਨੇ। ਹੁਣ ਉਹਦੇ ਗੁਣ ਗੁਰੂ ਨਾਨਕ ਸਾਹਿਬ ਜਦੋਂ ਦੱਸਦੇ ਨੇ ਵੀ ਉਹ ਅਜੂਨੀ ਵੀ ਹੈ, ਉਹ ਸਾਹਿਬੰਗ ਵੀ ਹੈ, ਉਹ ਨਿਰਭਉ ਵੀ ਹੈ, ਉਹ ਨਿਰਵੈਰ ਵੀ ਹੈ, ਇਹ ਸਾਰੇ ਉਹਦੇ ਗੁਣ ਨੇ। ਹੁਣ ਖਿਆਲ ਕਰੋ, ਅਕਾਲ ਪੁਰਖ ਅਤੇ ਮਨੁੱਖ ਵਿੱਚ ਫਰਕ ਕੀ ਹੈ? ਜਦੋਂ ਅਸੀਂ ਮਨੁੱਖ ਦੀ ਸ਼ੋਭਾ ਕਰਦੇ ਹਾਂ, ਮਨੁੱਖ ਸਾਡੀ ਜ਼ੁਬਾਨ ਉੱਪਰਲੀ ਸ਼ਬਦਾਵਲੀ ਵੇਖਦਾ ਹੈ। ਸੁਣਿਆ ਤਾਂ ਮਨੁੱਖ ਨੇ ਉਹ ਹੀ ਹੈ ਨਾ ਜੋ ਮੈਂ ਬੋਲਿਆ, ਜੋ ਮੇਰੇ ਅੰਦਰ ਚੱਲ ਰਿਹਾ ਉਹਨੂੰ ਨਹੀਂ ਪਤਾ, ਉਹਨੂੰ ਨਹੀਂ ਪਤਾ ਮੈਂ ਉਹਦੀ ਜ਼ੁਬਾਨ 'ਤੇ ਬੜਾ ਚੰਗਾ ਆਖੀ ਜਾਂਦਾ, ਅੰਦਰ ਮੈਂ ਉਹਦੇ ਪ੍ਰਤੀ ਮੈਲ ਲੈ ਕੇ ਬੈਠਾ, ਉਹਨੂੰ ਕੀ ਪਤਾ ਵੀ ਮੇਰੇ ਪ੍ਰਤੀ ਮੈਲ ਲੈ ਕੇ ਬੈਠਾ ਹੈ। ਉਹ ਤਾਂ ਸਿਰਫ ਜ਼ੁਬਾਨ ਦੀ ਸ਼ਬਦ ਸੁਣ ਉਹ ਖੁਸ਼ ਹੋਈ ਜਾਂਦਾ। ਹੁਣ ਇਹੀ ਸਿਲਸਿਲਾ ਮੈਂ ਰੱਬ ਵਾਲੇ ਪਾਸੇ ਵਰਤ ਲਿਆ, ਜ਼ੁਬਾਨ ਮੇਰੀ ਕਹੀ ਜਾਂਦੀ ਰੱਬ ਜੀ ਅਕਾਲ ਪੁਰਖ ਪਰਮੇਸ਼ਵਰ ਬੜਾ ਕਿਰਪਾ, ਅੰਦਰ ਮੇਰੇ ਮਹਿਲ ਭਰੀ ਹੋਈ, ਅੰਦਰ ਮੇਰੇ ਗੰਦਗੀ ਭਰੀ ਹੋਈ, ਹੁਣ ਉੱਥੇ ਰੱਬ ਪ੍ਰਸੰਨ ਨਹੀਂ ਹੈ, ਉੱਥੇ ਉਹ ਪ੍ਰਸੰਨ ਨਹੀਂ ਹੈ। ਪ੍ਰਸੰਨ ਉਹ ਇਸ ਕਰਕੇ ਨਹੀਂ ਹੈ ਕਿਉਂਕਿ ਉਹ ਮੇਰੀ ਜ਼ੁਬਾਨ ਦੇ ਨਾਲ ਨਾਲ ਮੇਰਾ ਅੰਦਰ ਵੀ ਜਾਣਦਾ ਹੈ, ਮੇਰਾ ਅੰਦਰ ਵੀ ਜਾਣਦਾ ਹੈ। ਅਤੇ ਉਹਦੀ ਉਸਤਤ ਇਕੱਲੀ ਜ਼ੁਬਾਨ ਨਾਲ ਨਹੀਂ ਹੁੰਦੀ, ਉਹਦੀ ਸ਼ੋਭਾ ਇਕੱਲੀ ਜ਼ੁਬਾਨ ਨਾਲ ਨਹੀਂ ਹੁੰਦੀ, ਉਹਦੀ ਸ਼ੋਭਾ ਉਹਦੇ ਨਿਰਮਲ ਭਾਉ ਵਿੱਚ ਰਹਿਣਾ ਵੀ ਹੈ, ਉਹਦੀ ਸ਼ੋਭਾ ਉਹਦੇ ਭੈ ਵਿੱਚ ਰਹਿਣਾ ਵੀ ਹੈ। ਇਹ ਕੀ ਵੀ ਮੈਂ ਸਾਰਾ ਦਿਨ ਬੰਦਗੀ ਕਰੀ ਜਾਵਾਂ ਡਰ ਉਹਦਾ ਹੋਵੇ ਕੋਈ ਨਾ ਮੈਨੂੰ, ਸਾਰਾ ਦਿਨ ਬੰਦਗੀ ਕਰੀ ਜਾਵਾਂ ਭੈ ਉਹਦਾ ਹੋਵੇ ਕੋਈ ਨਾ, ਵੀ ਮੈਂ ਚੇਤੇ ਬੜਾ ਕਰਦਾ ਜੀ ਸਿਮਰਨ ਬੜਾ ਕਰਦਾ, ਭੈ ਕਿੱਥੇ ਹੈ? ਅਤੇ ਜਿੰਨਾ ਚਿਰ ਨਿਰਮਲ ਭਾਉ ਨਹੀਂ ਮਨ ਦੇ ਅੰਦਰ, ਉਹਨਾਂ ਚਿਰ ਅਸੀਂ ਰੱਬ ਦੀ ਹਜ਼ੂਰੀ ਜਾਣ ਨਹੀਂ ਸਕਦੇ। ਹਾਂ, ਜਿਸ ਦਿਨ ਨਿਰਮਲ ਭਾਉ ਹਿਰਦੇ ਵਿੱਚ ਵਸ ਜਾਏਗਾ ਫਿਰ ਰੱਬ ਦੀ ਹਜ਼ੂਰੀ ਹੈ। ਨਿਰਮਲ ਭਾਉ ਵਿੱਚ ਫਿਰ ਇਹ ਹੋਏਗਾ ਉਹ ਮੈਨੂੰ ਵੇਖਦਾ ਵੀ ਹੈ, ਉਹ ਮੈਨੂੰ ਸੁਣ ਵੀ ਰਿਹਾ। ਫਿਰ ਕੀ ਹੋਏਗਾ, ਸੁਭਾਅ ਕਿਵੇਂ ਬਣੇਗਾ ਉਹਦੇ ਵਰਗਾ? ਜਦੋਂ ਉਹ ਮੈਨੂੰ ਵੇਖ ਰਿਹਾ, ਮੈਨੂੰ ਸੁਣ ਰਿਹਾ, ਮੇਰੇ ਮਨ ਨੇ ਮੰਨ ਲਿਆ, ਫਿਰ ਮੇਰੇ ਮਨ ਦੀ ਕੋਸ਼ਿਸ਼ ਇਹ ਹੋਏਗੀ ਵੀ ਮੈਂ ਜਦੋਂ ਕੁਝ ਕਰਾਂ ਤੇ ਚੰਗਾ ਕਰਾਂ, ਜਦੋਂ ਕੁਝ ਬੋਲਾਂ ਤੇ ਮੈਂ ਚੰਗਾ ਬੋਲਾਂ। ਅਕਾਲ ਪੁਰਖ ਸੁਣ ਰਿਹਾ, ਉਹ ਵੇਖ ਰਿਹਾ। ਇਹਦੇ ਨਾਲ ਕੀ ਹੋਏਗਾ, ਸੁਭਾਅ ਵੀ ਬਦਲ ਗਿਆ ਤੇ ਜੀਵਨ ਵਿਚਲੇ ਗੁਣ ਵੀ ਬਦਲ ਗਏ। ਹੁਣ ਮੈਂ ਕਿਸੇ ਦਾ ਮੰਦਾ ਨਹੀਂ ਕਰ ਰਿਹਾ, ਮੈਂ ਚੰਗਾ ਕਰ ਰਿਹਾ। ਜਦੋਂ ਚੰਗਾ ਕਰਾਂਗਾ ਰੱਬ ਪ੍ਰਸੰਨ ਹੋਏਗਾ, ਜਦੋਂ ਚੰਗਾ ਬੋਲਾਂਗਾ ਰੱਬ ਪ੍ਰਸੰਨ ਹੋਏਗਾ। ਚੰਗਾ ਬੋਲਣਾ ਸਾਰੇ ਸੰਸਾਰ ਵਿੱਚ ਸਰਗੁਣ ਸਰੂਪ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਵਿਚਰਨਾ ਜਿਵੇਂ ਭਲਾ ਪੁਰਸ਼ ਵਿਚਰਦਾ, ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਈਰਖਾ। ਰੱਬ ਦਾ ਸੁਭਾਅ ਹੈ, ਉਹ ਕਿਸੇ ਨਾਲ ਵੈਰ ਥੋੜ੍ਹੀ ਕਮਾਉਂਦਾ। ਇਹ ਤੇ ਮਨੁੱਖ ਦਾ ਆਪਣੀ ਵਿਚਾਰ ਹੈ ਵੀ ਰੱਬ ਮੇਰਾ ਵੈਰੀ ਹੈ, ਮੇਰੀ ਸੁਣਦਾ ਕੋਈ? ਉਹ ਤੇ ਸੁਣ ਰਿਹਾ ਸਾਰਿਆਂ ਦੀ, ਉਹ ਪਾਲ ਰਿਹਾ ਸਾਰਿਆਂ ਨੂੰ। ਜੇ ਉਹ ਸੁਣਦਾ ਨਾ ਹੋਵੇ ਤੇ ਉਹਦੇ ਕੋਲੋਂ ਕੀ ਲੁਕਿਆ ਜੀ, ਜਾਂ ਉਹਦੇ ਤੋਂ ਬਾਹਰਾ ਕੀ ਹੈ? ਮੰਨ ਲਓ ਜਿਵੇਂ ਆਪਾਂ ਕਈ ਵਾਰ ਹਨ ਉਦਾਸ ਹੋਏ ਕਹਿ ਦਿੰਦੇ ਹਾਂ ਵੀ ਰੱਬ ਤੇ ਮੇਰਾ ਵੈਰੀ ਹੈ, ਉਹ ਤੇ ਮੇਰੀ ਸੁਣਦਾ ਕੋਈ ਨਹੀਂ। ਅਸੀਂ ਰੱਬ ਦੇ ਸਾਹਮਣੇ ਕੀ ਪਾਇਆ ਰੱਖਦੇ ਹਾਂ, ਅਸੀਂ ਰੱਬ ਦੇ ਸਾਹਮਣੇ ਕੀ ਪਾਇਆ ਰੱਖਦੇ ਹਾਂ? ਜੇ ਕਿਣਕਾ ਮਾਤਰ ਵੀ ਕਹਿ ਲਈਏ ਤੇ ਉਹ ਵੀ ਸਾਡੀ ਪਾਇਆ ਨਹੀਂ ਹੈ, ਤੇ ਫਿਰ ਅਸੀਂ ਰੱਬ ਨੂੰ ਵੈਰੀ ਦੱਸੀ ਜਾਂਦੇ ਵੀ ਰੱਬ ਸਾਡਾ ਵੈਰੀ ਹੈ। ਤੇ ਜੇ ਮੇਰੀ ਕਿਣਕਾ ਮਾਤਰ ਵੀ ਪਾਇਆ ਹੁੰਦੀ ਤੇ ਮੈਂ ਰੱਬ ਨੂੰ ਰੜਕਦਾ, ਪਰ ਰੱਬ ਦੇ ਸਾਹਮਣੇ ਤੇ ਮੈਂ ਰੜਕਣ ਜੋਗਾ ਵੀ ਨਹੀਂ ਹਾਂ। ਉਹ ਚਾਹੇ ਤੇ ਮੇਰੇ ਵਰਗੇ ਖਿੰਨ ਮਾਤਰ ਸਮੇਂ ਦੇ ਵਿੱਚ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਰੱਖ ਦੇ। ਉਹ ਚਾਹੇ ਤੇ ਖਿੰਨ ਮਾਤਰ ਸਮੇਂ ਦੇ ਵਿੱਚ ਮੇਰੇ ਵਰਗੇ ਕਈ ਸੰਸਾਰ ਤੋਂ ਕੂਚ ਕਰਕੇ ਚਲੇ ਜਾਣ, ਉਹਦੇ ਕੋਲ ਤਾਕਤ ਹੈ। ਉਹ ਚਾਹੇ ਤੇ ਮੇਰੇ ਵਰਗੇ ਕਈਆਂ ਨੂੰ ਰੋਲ ਸਕਦਾ, ਮੈਂ ਆਖੀ ਜਾਂਦਾ ਉਹ ਮੇਰਾ ਵੈਰੀ ਹੈ। ਉਹ ਵੈਰੀ ਤੇ ਉਹ ਸਾਡਾ ਤਾਂ ਬਣੇ ਨਾ ਜੇ ਸਾਡੀ ਉਹਦੇ ਨਾਲ ਕੋਈ ਬਰਾਬਰੀ ਹੋਵੇ। ਸਾਡੀ ਤੇ ਉਹਦੇ ਅੱਗੇ ਪਾਇਆ ਹੀ ਕੋਈ ਨਹੀਂ ਹੈ, ਉਹ ਵੈਰ ਨਹੀਂ, ਉਹ ਸਗੋਂ ਸਾਡੇ ਤੇ ਤਰਸ ਕਰਕੇ ਸਾਨੂੰ ਪਾਲ ਰਿਹਾ, ਸਾਡੀ ਸੰਭਾਲ ਕਰ ਰਿਹਾ, ਦਿਨ ਰਾਤ ਸੰਭਾਲ ਰਿਹਾ ਸਾਨੂੰ। ਉਹਦਾ ਸੁਭਾਅ ਹੈ, ਉਹਦੀ ਕੋਈ ਸ਼ੋਭਾ ਗਾਵੇ ਕੋਈ ਨਾ ਗਾਵੇ ਉਹ ਸਾਂਭੀ ਜਾਂਦਾ ਸਾਰਿਆਂ ਨੂੰ। ਕੀ ਉਹਨੇ ਕਦੇ ਕਿਸੇ ਨੂੰ ਰਿਜ਼ਕ ਦੇਣ ਤੋਂ ਇਨਕਾਰ ਕੀਤਾ? ਕੀ ਉਹਨੇ ਕਦੇ ਕਿਸੇ ਨੂੰ ਸਵਾਸ ਦੇਣ ਤੋਂ ਇਨਕਾਰ ਕੀਤਾ? ਕੀ ਉਹਨੇ ਕਈ ਵਸਤੂ ਉਹਨੂੰ ਕਿਸੇ ਨੂੰ ਦੇਣ ਤੋਂ ਇਨਕਾਰ ਕੀਤਾ? ਸਾਰੀਆਂ ਵਸਤੂਆਂ ਪਦਾਰਥ ਹਰ ਮਨੁੱਖ ਦੀ ਝੋਲੀ ਵਿੱਚ ਪਾ ਰਿਹਾ। ਰੱਬ ਵੈਰੀ ਨਹੀਂ ਕਿਸੇ ਦਾ ਵੀ ਨਹੀਂ, ਨਾ ਹੀ ਉਹ ਵੈਰੀ ਹੈ ਕਿਸੇ ਦਾ, ਨਾ ਉਹਨੂੰ ਕਿਸੇ ਕੋਲ ਡਰ ਹੈ ਕੋਈ। ਜੇ ਉਹ ਵੈਰੀ ਨਹੀਂ ਨਾ, ਤਾਂ ਹੀ

ਫਿਰ ਅਗਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਕਹਿੰਦੇ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ। ਜਦੋਂ ਕਰਤਾਰ ਨੇ ਧੁਰ ਤੋਂ ਕਰਮ ਲਿਖਿਆ, ਬਖਸ਼ਿਸ਼ ਅੰਤਰ ਵਸਿਆ, ਉਹ ਅਕਾਲ ਪੁਰਖ ਫਿਰ ਅੰਦਰ ਵਸਦਾ। ਨਾਨਕ ਆਪ ਮਿਲਾਇਣ ਆਪੇ ਕਿਰਪਾ ਤਾਰ। ਹੁਣ ਜੀ ਇੱਥੇ ਸਾਡਾ ਮਨ ਹੋ ਸਕਦਾ ਫਿਰ ਭਰਮ ਜਾਏ ਵੀ ਜੇ ਮੇਰੇ ਕਰਮ ਉਹਨੇ ਲਿਖੇ ਹੁੰਦੇ ਤਾਂ ਫਿਰ ਉਹ ਮੇਰੇ ਹਿਰਦੇ ਵਿੱਚ ਵੱਸਦਾ, ਕਿਉਂਕਿ ਅੱਖਰੀ ਅਰਥ 'ਤੇ ਜਦੋਂ ਕਰੀਏ ਤਾਂ ਇਹੀ ਬਣਦੇ ਨਾ, ਧੁਰ ਧੁਰ ਰਾਰੇ ਨੂੰ ਸਿਆਰੀ ਨਾਲ, ਧੁਰ ਤੋਂ ਕਰਮ ਲਿਖਿਆ, ਜਿਹਦੇ ਹੈ ਨਾ ਉਹਨੇ ਕਰਮ ਲਿਖੇ ਉਹਨਾਂ ਦੇ ਭਾਗਾਂ ਵਿੱਚ, ਹੈ ਨਾ ਕਰਮ ਜਿਹਦੇ ਲਿਖੇ ਕਰਤਾਰ ਨੇ, ਅੰਤਰ ਪ੍ਰੀਤਮ ਵਸਿਆ ਉਹਨਾਂ ਦੇ ਅੰਦਰ ਪਰਮਾਤਮਾ ਵੱਸ ਗਿਆ, ਅੱਖਰੀ ਅਰਥ 'ਤੇ ਇਹੀ ਬਣਦੇ ਨੇ। ਹੁਣ ਇੱਕ ਸਵਾਲ ਤੁਹਾਡੇ ਅੱਗੇ ਰੱਖਦਾ, ਰੱਬ ਕਿਹਦੇ ਅੰਦਰ ਨਹੀਂ ਵੱਸਦਾ, ਰੱਬ ਕਿਹਦੇ ਅੰਦਰ ਨਹੀਂ ਵੱਸਦਾ? ਅਤੇ ਸਾਡਾ ਜਵਾਬ ਹੋਏਗਾ ਜੀ, ਐਸਾ ਕੋਈ ਨਹੀਂ ਜਿਹਦੇ ਵਿੱਚ ਰੱਬ ਨਹੀਂ ਵੱਸਦਾ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰਿਆਂ ਦੇ ਵੱਸ ਕੋਈ ਐਸਾ ਕਿਣਕਾ ਨਹੀਂ, ਐਸਾ ਤ੍ਰਿਣ ਨਹੀਂ ਜਿਹਦੇ ਵਿੱਚ ਉਹਦਾ ਵਾਸਾ ਨਾ ਹੋਵੇ। ਫਿਰ ਬਖਸ਼ਿਸ਼ ਤੇ ਕਰਮ ਤੇ ਸਾਰਿਆਂ ਦੇ ਵਿੱਚ ਹੀ ਲਿਖਿਆ ਨਾ, ਇਹ ਤੇ ਮਨੁੱਖ ਦੀ ਆਪਣੀ ਚਲਾਕੀ ਚਤੁਰਾਈ ਹੈ, ਮਨ ਦੀ ਆਪਣੀ ਚਤੁਰਾਈ ਹੈ ਵੀ ਜੇ ਉਹਨੇ ਕਰਮ ਲਿਖਿਆ ਹੋਇਆ ਜੀ ਫਿਰ ਮਿਲ ਜਾਏਗਾ, ਫਿਰ ਵੱਸ ਜਾਏਗਾ। ਉਹਨੇ ਕਰਮ ਲਿਖਿਆ ਤੇ ਅੰਦਰ ਵਸਿਆ ਹੋਇਆ ਹੈ, ਉਹ ਇਹ ਨਹੀਂ ਵੀ ਉਹ ਵਸਿਆ ਨਹੀਂ, ਵਸਿਆ ਹੋਇਆ। ਅਸੀਂ ਜੀਵਤ ਹਾਂ, ਹੈ ਨਾ, ਅਸੀਂ ਜਿਉਂਦੇ ਹਾਂ, ਇਦੋਂ ਵੱਡੀ ਕੋਈ ਨਿਸ਼ਾਨੀ ਨਹੀਂ ਹੈ ਕਿ ਰੱਬ ਸਾਡੇ ਅੰਦਰ ਵੱਸਦਾ। ਕਿਉਂਕਿ ਸਵਾਲ ਹੋ ਸਕਦਾ ਵੀ ਹੋਵੇ ਵੀ ਮੇਰੇ ਅੰਦਰ ਰੱਬ ਨਹੀਂ ਵੱਸਦਾ ਜੀ, ਜੇ ਰੱਬ ਵੱਸਦਾ ਹੋਵੇ ਤਾਂ ਫਿਰ ਮੈਨੂੰ ਦੱਸੇ। ਸਾਡਾ ਜੀਵਤ ਰਹਿਣਾ ਹੀ ਇਹ ਨਿਸ਼ਾਨੀ ਹੈ ਕਿ ਰੱਬ ਸਾਡੇ ਅੰਦਰ ਵੱਸਦਾ। ਜੇ ਉਹ ਸਾਡੇ ਅੰਦਰ ਨਾ ਵੱਸਦਾ ਹੋਵੇ, ਜਿੱਦਣ ਉਹਦੀ ਜੋਤ ਚਲੀ ਜਾਂਦੀ ਹੈ ਉੱਦਣ ਅਸੀਂ ਜੀਵਤ ਨਹੀਂ ਰਹਿ ਜਾਂਦੇ, ਜਿੱਦਣ ਉਹ ਆਪਣੀ ਸੱਤਾ ਖਿੱਚ ਲੈਂਦਾ ਉੱਦਣ ਜੀਵ ਸੰਸਾਰ 'ਤੇ ਇਕੱਲਾ ਸਰੀਰ ਕਾਇਆ ਰਹਿ ਜਾਂਦੀ ਹੈ, ਫਿਰ ਜੀਵ ਨਹੀਂ ਰਹਿ ਜਾਂਦਾ। ਉਹ ਸਾਡੇ ਅੰਦਰ ਬੈਠਾ, ਅਸੀਂ ਸਵਾਸ ਲੈ ਰਹੇ ਹਾਂ, ਉਹ ਸਾਡੇ ਅੰਦਰ ਬੈਠਾ, ਅਸੀਂ ਜੀਵਤ ਹਾਂ, ਇਹ ਪ੍ਰੂਫ ਹੈ, ਸਬੂਤ ਹੈ ਇਹ ਵੀ ਅਸੀਂ ਜਿਉਂ ਰਹੇ ਹਾਂ। ਜੇ ਅਸੀਂ ਜਿਉਂ ਰਹੇ ਹਾਂ ਸਾਡੇ ਅੰਦਰ ਬੈਠਾ, ਇਹੀ ਉਹਦਾ ਕਰਮ ਹੈ, ਉਹਦੀ ਬਖਸ਼ਿਸ਼ ਹੋਈ ਹੈ, ਤਾਂ ਹੀ ਤੇ ਮਾਤਾ ਦੇ ਉਧਰ ਵਿੱਚੋਂ ਵੀ ਉਹਨੇ ਰੱਖ ਲਿਆ ਨਾ। ਜੇ ਉਹਦੀ ਬਖਸ਼ਿਸ਼ ਹੋਈ ਹੈ ਉਹਨੇ ਸੰਸਾਰ ਵਿੱਚ ਲੈ ਆਂਦਾ, ਜੇ ਉਹਦੀ ਬਖਸ਼ਿਸ਼ ਹੋਈ ਹੈ ਉਹਨੇ ਜ਼ਿੰਦਗੀ ਜਿਉਣ ਲਾਤਾ, ਜੇ ਉਹਦੀ ਬਖਸ਼ਿਸ਼ ਹੋਈ ਹੈ 30 ਸਾਲ 35 ਸਾਲ 40 ਸਾਲ 50 ਸਾਲ 60 ਸਾਲ ਦੀ ਜ਼ਿੰਦਗੀ ਗੁਜ਼ਾਰੀ ਹੈ, ਜੇ ਉਹਦੀ ਬਖਸ਼ਿਸ਼ ਨਾ ਹੁੰਦੀ ਕਿਵੇਂ ਗੁਜ਼ਾਰ ਲੈਂਦਾ? ਮਤਲਬ ਉਹ ਅੰਦਰ ਬੈਠਾ, ਵਸਿਆ ਮੇਰੇ ਅੰਦਰ। ਮੈਂ ਇਹ ਨਹੀਂ ਕਹਿ ਸਕਦਾ ਵੀ ਜੇ ਕਰਮ ਲਿਖਿਆ ਹੋਏਗਾ ਧੁਰ ਤੋਂ ਫਿਰ ਮੇਰੇ, ਉਹਨੇ ਲਿਖਿਆ ਉਹ ਮੇਰੇ ਅੰਦਰ ਬੈਠਾ ਤੇ ਹਰ ਇੱਕ ਦੇ ਜੀਵਨ ਵਿੱਚ ਲਿਖਿਆ। ਹੁਣ ਫਿਰ ਅਸੀਂ ਭਰਮ ਦੇ ਕਿੱਥੇ ਹਾਂ? ਬੈਠਾ ਉਹ ਜਿਹਨੇ ਚੇਤੇ ਕਰ ਲਿਆ ਉਹ ਭਾਗ ਮਿਲਾਪ ਦਾ ਸੁੱਖ ਮਾਣ ਲੈਂਦਾ, ਤੇ ਜਿਹਨੇ ਚੇਤੇ ਨਹੀਂ ਕੀਤਾ ਉਹ ਵਿਯੋਗ ਦੇ ਦੁੱਖ ਵਿੱਚ ਹੀ ਚਲੇ ਜਾਂਦਾ। ਬਸ ਆਹੀ ਫਰਕ ਹੈ। ਲਿਖਿਆ ਧੁਰ ਤੋਂ ਉਹਨੇ ਸਾਰਿਆਂ ਦੀ ਜ਼ਿੰਦਗੀ ਵਿੱਚ ਹੈ ਜੀ, ਉਹਨੇ ਕਿਸੇ ਨਾਲ ਕੋਈ ਵਖਰੇਵਾਂ ਨਹੀਂ ਕੀਤਾ, ਕੋਈ ਵਖਰੇਵਾਂ ਨਹੀਂ ਰੱਖਿਆ ਵੀ ਇੱਕ ਦੀ ਜ਼ਿੰਦਗੀ 'ਚ ਲਿਖ ਦਿਓ, ਇੱਕ ਜਿਹਦੀ ਜ਼ਿੰਦਗੀ 'ਚ ਨਹੀਂ ਉਹਦਾ ਜੀਵਨ ਹੀ ਨਹੀਂ।

ਜੀਵਨ ਨਹੀਂ, ਉਹਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ, ਮੁੱਕ ਜਾਂਦੀ ਉਹਦੀ ਜੀਵਨ ਲੀਲਾ, ਜਿਹਦੇ ਵਿੱਚੋਂ ਉਹ ਆਪਣੀ ਸੱਤਾ ਖਿੱਚ ਲੈਂਦਾ। ਹੁਣ ਇਦੋਂ ਵੱਧ ਕੇ ਜੇ ਆਪਾਂ ਕਿਸੇ ਵੀ ਤਰ੍ਹਾਂ ਦਾ ਸਬੂਤ ਪਾਲੀਏ ਨਾ, ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਜ਼ਿਕਰ ਕੀਤਾ ਵੀ ਉਹਨੇ ਆਪ ਕਿਰਪਾ ਕੀਤੀ ਅਤੇ ਮਾਤਾ ਦੇ ਉਧਰ ਵਿੱਚ ਉਹਨੇ ਪ੍ਰਤ ਪਾਲਿਆ, ਮਤਲਬ ਉਹਦੀ ਬਖਸ਼ਿਸ਼ ਹੈ ਤਾਂ ਹੀ ਤਾਂ ਪਾਲ ਰਿਹਾ ਨਾ। ਨਹੀਂ ਤਾਂ ਸਾਡੇ ਵਰਗੇ ਕਈ ਨੇ ਜਿਹੜੇ ਮਾਤਾ ਦੇ ਉਧਰ ਵਿੱਚ ਚਲੇ ਗਏ, ਉਹ ਸੰਸਾਰ ਨਹੀਂ ਵੇਖ ਸਕੇ। ਕਈ ਐਸੇ ਨੇ ਜਿਹੜੇ ਸੰਸਾਰ ਤੋਂ ਆਉਂਦਿਆਂ ਚਲੇ ਗਏ, ਉਹ ਜ਼ਿੰਦਗੀ ਨਹੀਂ ਜਿਉਂ ਸਕੇ। ਹੁਣ ਅਸੀਂ ਇਹ ਦੋਵੇਂ ਚੀਜ਼ਾਂ ਮਾਣੀਆਂ, ਮਾਤਾ ਦੇ ਉਧਰ ਵਿੱਚੋਂ ਵੀ ਉਹਨੇ ਰੱਖਿਆ, ਸੰਸਾਰ 'ਤੇ ਆਏ, ਸੰਸਾਰ 'ਤੇ ਆ ਕੇ ਵੀ ਅਸੀਂ ਜਿਉਂਦੇ ਹਾਂ, ਅੱਜ ਤੱਕ ਜੀਵਤ ਹਾਂ, ਇਹ ਤਾਂ ਮਤਲਬ ਉਹਦੀ ਬਖਸ਼ਿਸ਼ ਹੈ, ਅਸੀਂ ਜਿਉਂ ਰਹੇ ਹਾਂ, ਉਹਨੇ ਸਾਡੇ ਕਰਮ ਲਿਖੇ ਹੋਏ ਨੇ, ਉਹ ਸਾਡੇ ਅੰਦਰ ਬੈਠਾ। ਬਸ ਗੱਲ ਇਹ ਹੈ ਵੀ ਹੁਣ ਮੈਂ ਭਰਮ ਕੇ ਉਹਨੂੰ ਚੇਤੇ ਨਾ ਕਰਾਂ ਤਾਂ ਬਦਕਿਸਮਤੀ ਮੇਰੀ ਹੈ, ਬਦਕਿਸਮਤੀ ਮੇਰੀ ਹੈ। ਇਹ ਨਹੀਂ ਵੀ ਉਹਨੇ ਮੇਰੇ ਕਰਮ ਨਹੀਂ ਲਿਖੇ, ਉਹਨੇ ਤਾਂ ਮੇਰੇ ਕਰਮ ਲਿਖੇ ਨੇ, ਪਰ ਮੈਂ ਖੁਦ ਆਪਣੀ ਬਦਕਿਸਮਤੀ ਬਣ ਰਿਹਾ ਵੀ ਮੈਂ ਆਪਣੇ ਅੰਦਰ ਬੈਠੇ ਹੋਏ ਉਸ ਅਕਾਲ ਨੂੰ ਵੇਖ ਨਹੀਂ ਸਕਿਆ, ਮੈਂ ਉਹਦੇ ਨਾਲ ਆਪਣੀ ਸਾਂਝ ਨਹੀਂ ਪਾ ਸਕਿਆ, ਇਹ ਮੇਰੀ ਬਦਕਿਸਮਤੀ ਹੈ। ਖੈਰ ਸਾਹਿਬ ਜੀ ਕਹਿੰਦੇ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ, ਉਹ ਅੰਦਰ ਵਸਿਆ ਇਹ ਧੁਰ ਤੋਂ ਉਸ ਕਰਤਾਰ ਨੇ ਕਰਮ ਲਿਖੇ ਹੋਏ ਨੇ, ਬਖਸ਼ਿਸ਼ ਕੀਤੀ ਹੈ ਉਹਨੇ। ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ, ਤੇ ਹੇ ਨਾਨਕ ਜੀਓ, ਉਹ ਆਪ ਹੀ ਆਪਣਾ ਮਿਲਾਪ ਬਖਸ਼ਦਾ ਤੇ ਆਪ ਹੀ ਕਿਰਪਾ ਧਾਰ ਕੇ ਆਪ ਰਹਿਮਤ ਕਰਕੇ ਜੀਵ ਨੂੰ ਆਪਣੇ ਨਾਲ

ਫਿਰ ਅਗਲਾ ਸ਼ਲੋਕ ਗੁਰੂ ਅਮਰਦਾਸ ਸਾਹਿਬ ਨੇ ਆਰੰਭਿਆ ਜੀ। ਕਹੇ ਹੈ ਕਥੇ ਹੈ ਨਾ ਪਾਈ ਹੈ, ਗੱਲਾਂ ਨਾਲ ਨਹੀਂ ਜੇ ਮਿਲਦਾ। ਜਦੋਂ ਅਰਥ ਕਰਾਂਗੇ, ਕਹੇ ਹੈ ਕਥੇ ਹੈ ਮਤਲਬ ਗੱਲਾਂ, ਨਾ ਪਾਈ ਹੈ ਨਹੀਂ ਮਿਲਦਾ। ਅੰਨ ਦਿਨ ਰਹੇ ਸਦਾ ਗੁਣ ਗਾਏ, ਭਾਵੇਂ ਜੀਵ ਦਿਨ ਰਾਤ ਜ਼ੁਬਾਨ ਨਾਲ ਉਹਦੀ ਸ਼ੋਭਾ ਕਰੀ ਜਾਏ, ਇਕੱਲੀਆਂ ਗੱਲਾਂ ਨਹੀਂ। ਇੱਕ ਬਚਨ ਆਪਾਂ ਸਤਿਗੁਰੂ ਦੀ ਬਾਣੀ ਦਾ ਸਾਂਝਾ ਕਰਦੇ ਹਾਂ, ਗੱਲੀ ਸੈਲ ਉਠਾਵਤ ਚਾਹੇ, ਓਏ ਉਹਾ ਹੀ ਹੈ ਧਰੈ। ਜੇ ਕੋਈ ਗੱਲਾਂ ਦੇ ਨਾਲ ਪਹਾੜ ਚੁੱਕਣਾ ਚਾਹੇ ਤੇ ਉਹ ਚੁੱਕ ਲਏਗਾ। ਗੁਰੂ ਸਾਹਿਬ ਕਹਿੰਦੇ ਇੱਕ ਇਨਸਾਨ ਬੜਾ ਚਲਾਕ ਹੈ, ਐਡਾ ਚਲਾਕ ਹੈ, ਕਹਿੰਦੇ ਇਹਨੇ ਗੱਲਾਂ ਨਾਲ ਪਹਾੜ ਚੁੱਕ ਲਿਆ, ਗੱਲਾਂ ਨਾਲ ਪਹਾੜ ਚੁੱਕ ਲਿਆ। ਜਦੋਂ ਗੱਲਾਂ ਨਾਲ ਪਹਾੜ ਚੁੱਕਿਆ ਤੇ ਮੁੜ ਕੇ ਅਖੀਰ ਉੱਥੇ ਹੀ ਰੱਖਣਾ ਪਿਆ ਜਿੱਥੋਂ ਚੱਕਿਆ ਸੀ, ਕਿਉਂਕਿ ਗੱਲਾਂ ਨਾਲ ਸੈਲ ਕਦੇ ਵੀ ਚੁੱਕੇ ਨਹੀਂ ਜਾਂਦੇ, ਗੱਲਾਂ ਨਾਲ ਪਹਾੜ ਥੋੜ੍ਹੀ ਹਿਲਾਏ ਜਾਂਦੇ ਨੇ, ਗੱਲਾਂ ਨਾਲ ਪਹਾੜ ਚੁੱਕੇ ਵੀ ਨਹੀਂ ਜਾਂਦੇ। ਇਸ ਲਈ ਗੱਲੀ ਸੈਲ ਉਠਾਵਤ ਚਾਹੇ, ਜੇ ਕੋਈ ਗੱਲਾਂ ਦੇ ਨਾਲ ਪੱਥਰ ਉਠਾਉਣਾ ਵੀ ਚਾਹੇ ਨਾ, ਓਏ ਉਹਾਂ ਹੀ ਹੈ ਤਰੇ, ਉਹ ਉੱਥੇ ਹੀ ਰੱਖ ਦਿੰਦਾ ਜਿੱਥੋਂ ਚੁੱਕਦਾ। ਇਹਨੂੰ ਹੁਣ ਹੋਰ ਸੁਖਾਲਾ ਸਮਝ ਲਈਏ। ਗੁਰੂ ਸਾਹਿਬ ਕਹਿੰਦੇ ਕਹੇ ਹੈ ਕਥੇ ਹੈ ਨਾ ਪਾਈ ਹੈ, ਰੱਬ ਗੱਲਾਂ ਨਾਲ ਨਹੀਂ ਮਿਲਦਾ। ਸਿੱਧੇ ਅਰਥ ਇਹ ਹੀ ਨੇ ਵੀ ਰੱਬ ਗੱਲਾਂ ਨਾਲ ਨਹੀਂ ਮਿਲਦਾ। ਮੈਂ ਪਿਆ ਬੈਠਾ ਇੱਥੇ ਗੱਲਾਂ ਮਾਰੀ ਜਾਵਾਂ ਵੀ ਰੱਬ ਇੱਦਾਂ ਮਿਲਦਾ ਹੈ, ਰੱਬ ਇੱਦਾਂ ਮਿਲ, ਮੈਨੂੰ ਕੀ ਪਤਾ। ਜਦ ਤੱਕ ਮੈਂ ਮਿਲਾਪ ਦਾ ਸੁੱਖ ਮਾਣਿਆ ਹੀ ਨਹੀਂ, ਗੱਲਾਂ ਨਾਲ ਥੋੜ੍ਹੀ ਮਿਲ ਜਾਏਗਾ। ਉਹ ਤੇ ਬਾਪੂ ਨਾਨਕ ਜੀ ਨੇ ਪਹਿਲੇ ਦਿਨ ਤੋਂ ਹੀ ਇਹ ਉਪਦੇਸ਼ ਦਿੱਤਾ, ਗੱਲੀ ਯੋਗ ਨਾ ਹੋਈ ਗੱਲਾਂ ਨਾਲ ਨਹੀਂ। ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਹੈ ਸੋਈ, ਇੱਕ ਦ੍ਰਿਸ਼ਟੀ ਬਣਾਉਣੀ ਪਏਗੀ, ਇੱਕ ਉਹ ਨਜ਼ਰੀਆ ਬਣਾਉਣਾ ਪਏਗਾ ਜਿੱਥੇ ਸਾਰਾ ਸੰਸਾਰ ਇੱਕੋ ਜਿਹਾ ਦਿਸਿਆ। ਫਿਰ ਜੇ ਹੁਣ ਇਕੱਲੀਆਂ ਗੱਲਾਂ, ਪ੍ਰੀਤਮ ਕਹਿ ਦੇਸ਼ ਕੈਸੇ ਬਤਨ ਕਹਿ ਜਾਈ ਹੈ, ਭਾਈ ਗੁਰਦਾਸ ਜੀ, ਇਕੱਲੀਆਂ ਗੱਲਾਂ ਥੋੜ੍ਹੀ ਰੱਬ ਤੱਕ ਲੈ ਜਾਂਦੀਆਂ ਨੇ। ਪੁੱਛਤ ਪਥਕ ਤੇ ਇਹ ਮਾਰਗ ਨਾ ਧਰੈ ਪੱਗ, ਪ੍ਰੀਤਮ ਕਹਿ ਦੇਸ਼ ਕੈਸੇ ਬਤਨ ਕਹਿ ਜਾਈ ਹੈ, ਗੱਲਾਂ ਨਾਲ ਕਿਵੇਂ ਉਹਦੇ ਦੇਸ਼ ਵਿੱਚ ਪਹੁੰਚਾਂ। ਹੁਣ ਰੱਬ ਤੱਕ ਪਹੁੰਚਣ ਵਾਸਤੇ ਨਿਰੀਆਂ ਗੱਲਾਂ ਨੇ ਸਾਡੇ ਕੋਲ, ਕਥਨੀ ਹੈ ਕਰਨੀ ਨਹੀਂ ਹੈ, ਤੇ ਜਿੰਨਾ ਚਿਰ ਕਰਨੀ ਨਹੀਂ ਹੈ ਉਹਨਾਂ ਚਿਰ ਕਥਨੀ ਵੀ ਬਾਦ ਹੈ, ਕਥਨੀ ਵੀ ਵਿਅਰਥ ਹੈ। ਪਹਿਲਾਂ ਕਰਨੀ ਹੈ ਕਥਨੀ ਬਾਅਦ ਵਿੱਚ, ਜਾਂ ਇੱਦਾਂ ਕਹਿ ਲਓ ਜੋ ਕਥ ਰਹੇ ਹਾਂ ਉਹ ਕਰਨੀ ਵੀ ਹੋਵੇ, ਉਹ ਜੀਵਨ ਵਿੱਚ ਵੀ ਹੋਵੇ, ਫਿਰ ਤੇ ਲਾਭ ਹੈ। ਤੇ ਜੇ ਇਕੱਲਾ ਕਥੀ ਜਾਂਦੇ ਹਾਂ, ਆਖੀ ਜਾਂਦੇ ਹਾਂ, ਕਰਨੀ ਹੈ ਕੋਈ ਨਹੀਂ, ਜੀਵਨ ਵਿੱਚ ਹੈ ਕੋਈ ਨਹੀਂ, ਰਹਿਣੀ ਕੋਈ ਨਹੀਂ, ਤੇ ਉੱਥੇ ਕਥਨ ਕੀ ਕਰਾਂਗੇ, ਇਕੱਲੀਆਂ ਗੱਲਾਂ ਨੂੰ ਕੀ ਕਰਾਂਗੇ। ਜਿਵੇਂ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਨਾ, ਉਹਨਾਂ ਨੇ ਕਿਹਾ ਕਹਿੰਦੇ ਇੱਕ ਮਨੁੱਖ ਨਾ ਸਰਦੀ ਦੀ ਰੁੱਤ ਦੇ ਵਿੱਚ ਸਰਦੀ ਤੋਂ ਬਚਣ ਵਾਸਤੇ ਯਤਨ ਕਰਦਾ ਹੈ। ਜਦੋਂ ਯਤਨ ਕਰਦਾ ਹੈ ਤੇ ਉਹਨੂੰ ਕਿਸੇ ਨੇ ਕਿਹਾ ਵੀ ਅੱਗ ਬਾਲ ਲਾ ਭਾਈ, ਅੱਗ ਬਾਲਣ ਦੇ ਨਾਲ ਸੇਕ ਮਿਲਦਾ ਤੇ ਸਰਦੀ ਤੋਂ ਬਚਾਅ ਹੁੰਦਾ ਹੈ। ਉਹ ਕਹਿੰਦਾ ਠੀਕ ਹੈ। ਹੁਣ ਉਹਨੇ ਕੀ ਕੀਤਾ, ਇੱਕ ਤੇ ਉਹਨੇ ਤਸਵੀਰ ਬਣਾ ਲਈ, ਕਾਗਜ਼ ਦੇ ਉੱਤੇ ਤਸਵੀਰ ਬਣਾ ਲਈ, ਲੱਕੜਾਂ ਬਣਾਈਆਂ, ਲੱਕੜਾਂ ਬਣਾ ਕੇ ਤੇ ਉਹਨਾਂ ਦੇ ਉੱਤੇ ਨਾਲ ਅੱਗ ਵੀ ਬਾਲਦੀ, ਸਿਰਫ ਕਲਰ ਦੇ ਨਾਲ, ਰੰਗ ਦੇ ਨਾਲ ਤਸਵੀਰ ਬਣਾਈ ਅੱਗ ਬਲਦੀ ਦੀ। ਉਹਨੂੰ ਹੁਣ ਕੋਲੇ ਰੱਖ ਕੇ ਬੈਠਾ, ਕੋਲੇ ਰੱਖ ਕੇ ਬੈਠਾ ਹੈ ਤੇ ਆਖੀ ਜਾਂਦਾ ਅੱਗ ਅੱਗ ਅੱਗ, ਮੇਰੀ ਸਰਦੀ ਵਿਣ ਸਜਾਏ, ਮੇਰੀ ਠੰਡ ਨਾਸ਼ ਹੋ ਜਾਏ, ਮੈਂ ਸਿਆਲ ਤੋਂ ਬਚ ਜਾਂ, ਅੱਗ ਅੱਗ ਆਖੀ ਜਾਂਦਾ। ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਅੱਗ ਅੱਗ ਕਹਿਣ ਦੇ ਨਾਲ ਕਦੇ ਸੀਤ ਨਹੀਂ ਵਿਣਸਦੀ, ਠੰਡ ਦੂਰ ਥੋੜ੍ਹੀ। ਜਿੰਨਾ ਚਿਰ, ਹੁਣ ਮੰਨ ਲਓ
ਸਿਆਲਾਂ ਦਾ ਰੁੱਤ ਹੈ, ਆਪਾਂ ਸਰਦੀ ਤੋਂ ਬਚਣ ਵਾਸਤੇ ਨਾ ਕੱਪੜੇ ਵੀ ਪਾਉਂਦੇ ਹਾਂ, ਫਿਰ ਅਸੀਂ ਤਪਸ਼ ਵਾਸਤੇ ਅੱਗ ਦੀ ਵਰਤੋਂ ਕਰਦੇ ਹਾਂ ਜਾਂ ਹੀਟ ਦੀ ਹੈ ਨਾ ਵਰਤੋਂ, ਹੀਟਰ ਦੀ ਵਰਤੋਂ ਕਰਦੇ ਹਾਂ। ਹੁਣ ਕੋਈ ਬੰਦਾ ਘਰੇ ਬੈਠਾ ਬਸ ਕਹੀ ਜਾਵੇ ਹੀਟਰ ਹੀਟਰ ਹੀਟਰ, ਤੇ ਉਹਨੂੰ ਕੀ ਮਿਲੇ? ਬਸ ਘਰੇ ਬੈਠਾ ਹੈ, ਬੈਠਾ ਘਰੇ ਹੀ ਹੈ, ਘਰੇ ਬੈਠਾ, ਹੀਟਰ ਲੈ ਕੇ ਨਹੀਂ ਆਇਆ, ਨਾ ਹੀ ਉਹਨੇ ਲਿਆ ਕੇ ਕਮਰੇ ਦੇ ਵਿੱਚ ਲਾਇਆ, ਉਹਨੂੰ ਬਸ ਕਮਰੇ 'ਚ ਬੈਠਾ ਹੀਟਰ ਹੀਟਰ ਕਰੀ ਜਾਂਦਾ, ਬਸ ਉਹਨੂੰ ਕੀ ਤਪਸ਼ ਮਿਲੇਗੀ? ਬਸ ਇਸ ਰੂਪ 'ਚ ਭਾਈ ਗੁਰਦਾਸ ਜੀ ਨੇ ਸਮਝਾਇਆ, ਕਹਿੰਦੇ ਅਗਨ ਅਗਨ ਕਹੈ ਸੀਤ ਨਾ ਬਿਨਾਸ਼ ਹੈ, ਆਮ ਕੀ ਸਦਰ ਕਤ ਮਿਟਤ ਨਾ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈ ਹੈ। ਜੇ ਕਿਸੇ ਨੇ ਅੰਬ ਖਾਣ ਦੀ ਸਦਰ ਰੱਖੀ ਹੈ, ਅੰਬ ਖਾਣ ਦੀ ਇੱਛਾ ਰੱਖੀ ਹੈ, ਤੇ ਉਹ ਅੰਬਾਕੜੀਆਂ ਖਾਂਦਾ ਫਿਰੇ, ਤੇ ਉਹ ਅੰਬ ਦੀ ਸਦਰ ਥੋੜੀ ਅੰਬ ਦੀ ਸਦਰ ਨਹੀਂ ਮਿਟ ਜਾਏਗੀ। ਜਿਹੜੀ ਅੰਬ ਖਾਣ ਦੀ ਇੱਛਾ ਹੈ ਉਹ ਅੰਬ ਖਾਧਿਆਂ ਹੀ ਪੂਰੀ ਹੋਣੀ ਹੈ। ਜੇ ਉਹਨੂੰ ਕੋਈ ਲਿਆ ਕੇ ਖੱਖੜੀਆਂ ਫੜਾਉਂਦਾ ਫਿਰੇ ਵੀ ਲੈ ਆਹ ਖਾ ਲਾ ਭਾਈ, ਇਹਦੇ ਨਾਲ ਅੰਬ ਦਾ ਸਵਾਦ ਆਏ, ਤੇ ਉਹ ਅੰਬ ਦਾ ਸਵਾਦ ਥੋੜੀ ਆ ਜਾਣਾ ਹੈ। ਇਸੇ ਤਰ੍ਹਾਂ ਕਹਿੰਦੇ ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈ ਹੈ। ਗੁਆਂਢੀ ਜਿੰਨੇ ਮਰਜ਼ੀ ਚੰਗੇ ਹੋਣ, ਚਾਚੇ ਤਾਏ ਜਿੰਨੇ ਮਰਜ਼ੀ ਚੰਗੇ ਹੋਣ, ਅਖੀਰ ਕਿਤੇ ਨਾ ਕਿਤੇ ਮਨ ਦੇ ਅੰਦਰ ਭਾਵਨਾ ਤੇ ਵੀ ਮੇਰਾ ਪਿਓ ਹੈ। ਚਾਚੇ ਤਾਏ ਜਿਵੇਂ ਮਰਜ਼ੀ ਕਹਿਣ ਵੀ ਭਾਈ ਤੂੰ ਚਿੰਤਾ ਨਾ ਕਰ, ਅਸੀਂ ਤੇਰੇ ਨਾਲ ਹਾਂ, ਪਰ ਜਿਹੜਾ ਹੌਸਲਾ ਬਾਪੂ ਦੇ ਆਖਣ ਨਾਲ ਮਿਲਦਾ ਹੈ ਨਾ, ਉਹ ਚਾਚੇ ਤਾਇਆਂ ਦੇ ਆਖਣ ਨਾਲ ਨਹੀਂ ਮਿਲਦਾ, ਉਹ ਪੜੋਸੀ ਦੇ ਕਹਿਣ ਨਾਲ ਨਹੀਂ ਮਿਲਦਾ। ਪੜੋਸੀ ਨੂੰ ਅਸੀਂ ਇਹ ਤੇ ਕਹਿ ਸਕਦੇ ਹਾਂ ਵੀ ਤੂੰ ਮੇਰੇ ਪਿਤਾ ਸਮਾਨ ਹੈ, ਤੂੰ ਮੇਰੇ ਪਿਓ ਦੀ ਉਮਰ ਦੈ, ਤੂੰ ਮੇਰੇ ਪਿਓ ਦਾ ਹਾਣੀ ਹੈ। ਪਰ ਜੇ ਹੁਣ ਆਪਾਂ ਉਹਦੇ ਤੋਂ ਉਮੀਦ ਲਾਈਏ ਵੀ ਮੇਰੇ ਪਿਓ ਵਾਲਾ ਪਿਆਰ ਮੈਨੂੰ ਦੇ, ਤੇ ਉਹ ਦੇ ਥੋੜੀ ਸਕਦਾ। ਜਾਂ ਚਾਚੇ ਤਾਇਆਂ ਤੋਂ ਉਮੀਦ ਲਾ ਕੇ ਬਹਿ ਜਾਈਏ ਵੀ ਮੇਰੇ ਪਿਓ ਵਾਲਾ ਪਿਆਰ ਮੈਨੂੰ ਦਿਓ, ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਪਿਤਾ ਦਾ ਪਿਆਰ ਕਦੇ ਪੜੋਸੀ ਤੋਂ ਨਹੀਂ ਮਿਲਦਾ ਕਦੇ ਵੀ। ਇਸੇ ਤਰ੍ਹਾਂ ਜੇ ਅਕਾਲ ਪੁਰਖ ਪਰਮੇਸ਼ਵਰ ਦੀ ਅਸੀਂ ਪ੍ਰੀਤ ਪ੍ਰੇਮ ਨੂੰ ਮੰਨਣਾ, ਤੇ ਫਿਰ ਇਕੱਲੀਆਂ ਗੱਲਾਂ ਨਹੀਂ ਵੀ ਮੈਨੂੰ ਮਿਲ ਜੇ ਉਹ, ਮੈਂ ਉਹਦੇ ਤੱਕ ਪਹੁੰਚ ਗਿਆ, ਫਿਰ ਉਹ ਤੇ ਬਸ ਏਦਾਂ ਹੈ ਵੀ ਆਖੀ ਜਾਂਦਾ ਹੈ। ਜਿਵੇਂ ਵੈਦ ਵੈਦ ਕਹੈ ਰੋਗ ਨਾ ਬਿਨਾਸ਼ ਹੈ, ਆਖੀ ਜਾਂਦਾ ਵੈਦ ਵੈਦ ਬੜਾ ਚੰਗਾ ਡਾਕਟਰ ਹੈ, ਦਵਾਈ ਬੜੀ ਚੰਗੀ ਦਿੰਦਾ ਜੀ, ਇਹਦੇ ਕੋਲ ਜਿੰਨੇ ਮਰੀਜ਼ ਜਾਂਦੇ ਸਾਰੇ ਹੀ ਠੀਕ ਹੋ ਜਾਂਦੇ, ਇਹਨੇ ਤੇ ਵੱਡੇ ਤੋਂ ਵੱਡੀ ਬਿਮਾਰੀ ਕੱਟਤੀ। ਬੰਦਾ ਘਰੇ ਬੈਠਾ ਹੀ ਉਸ ਵੈਦ ਦਾ ਸਿਮਰਨ ਕਰਨ ਲੱਗ ਜੇ, ਉਹਦੇ ਕੋਲ ਜਾਵੇ ਹੀ ਨਾ, ਉਹਦੇ ਕੋਲ ਜਾਵੇ ਹੀ ਨਾ, ਘਰੇ ਬੈਠਾ ਹੀ ਵੈਦ ਵੈਦ, ਤੇ ਵੈਦ ਵੈਦ ਕਹੈ ਰੋਗ ਨਾ ਬਿਨਾਸ਼ ਹੈ। ਇਕੱਲਾ ਵੈਦ ਵੈਦ ਆਖਣ ਦੇ ਨਾਲ ਰੋਗ ਥੋੜੀ ਕੱਟਿਆ ਜਾਣਾ, ਜਿੰਨਾ ਚਿਰ ਡਾਕਟਰ ਕੋਲ ਜਾਵਾਂਗੇ ਨਹੀਂ, ਡਾਕਟਰ ਕੋਲੋਂ ਜਾ ਕੇ ਜਿੰਨਾ ਚਿਰ ਦਵਾਈ ਲਵਾਂਗੇ ਨਹੀਂ, ਮੈਨੂੰ ਕੀ ਪਤਾ ਵੀ ਉਹਦੀ ਦਵਾਈ ਨਾਲ ਕੋਈ ਠੀਕ ਹੋਇਆ ਕਿ ਨਹੀਂ ਹੋਇਆ। ਮੈਂ ਤੇ ਸੁਣਿਆ ਹੀ ਹੈ ਨਾ, ਜਿਹੜਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਬਾਈ ਮੈਂ ਗਿਆ ਸਾਂ ਉਹਦੇ ਕੋਲੋਂ ਦਵਾਈ ਲਿਆਇਆ, ਇੱਕ ਤੋਂ ਦੂਜੀ ਵਾਰੀ ਜਾਣ ਦੀ ਲੋੜ ਨਹੀਂ ਪਈ, ਦਵਾਈ ਬੜੀ ਚੰਗੀ ਦਿੰਦਾ ਡਾਕਟਰ ਸਿਆਣਾ। ਮੈਂ ਵੀ ਆਖ ਲਿਆ ਵੀ ਠੀਕ ਹੈ ਭਾਈ ਮੈਂ ਵੀ ਜਾ ਆਵਾਂਗਾ। ਹੁਣ ਮੈਂ ਘਰੇ ਬੈਠਾ ਹੀ ਉਹਨੂੰ ਪੁੱਛ ਲਿਆ ਸੱਜਣਾ ਦੱਸ ਤੇ ਸਹੀ ਵੀ ਡਾਕਟਰ ਦਾ ਨਾਂ ਕੀ ਹੈ, ਉਹਨੇ ਨਾਂ ਦੱਸਤਾ। ਮੈਂ ਬੈਠਾ ਮਾਲਾ ਫੜ ਲਈ ਹੱਥ 'ਚ ਉਹਦਾ ਨਾਂ, ਆਖੀ ਜਾਂਦਾ ਦਿਨ ਰਾਤ ਡਾਕਟਰ ਫਲਾਣਾ ਡਾਕਟਰ ਫਲਾਣਾ, ਇਹ ਰੋਗ ਕੱਟ ਦਿੰਦਾ ਹੈ ਇਹ ਰੋਗ ਕੱਟ ਦਿੰਦਾ ਹੈ। ਸਾਡੀ ਹਾਲਤ ਇਹੀ ਹੈ ਨਾ, ਮੇਰਾ ਵਾਹਿਗੁਰੂ ਗੋਬਿੰਦਾ ਮੇਰਾ ਵਾਹਿਗੁਰੂ ਗੋਬਿੰਦਾ, ਆਖੀ ਜਾਂਦੇ ਹਾਂ ਗੱਲਾਂ। ਜਿੰਨਾ ਚਿਰ ਉਹਦੇ ਕੋਲੋਂ ਜਾ ਕੇ ਅਸੀਂ ਉਹਦੀ ਬਖਸ਼ਿਸ਼ ਨਹੀਂ ਲੈਂਦੇ ਉਹਨਾਂ ਚਿਰ ਰੋਗ ਕਿਵੇਂ ਕੱਟਿਆ ਜਾਏਗਾ? ਸਤਿਗੁਰੂ ਤੇ ਕਹਿ ਰਹੇ ਨੇ ਉਹ ਗੁਰੂ ਗੋਬਿੰਦਾ ਵੈਦ ਬਹੁਤ ਚੰਗਾ ਹੈ, ਇੰਨਾ ਚੰਗਾ ਵੈਦ ਹੈ, ਹਰ ਹਰ ਨਾਮ ਔਖਦ ਮੁੱਖ ਦੇਵੈ ਕਾਟੈ ਜਮ ਕੀ ਫੰਦਾ, ਉਹ ਜਮਾਂ ਦੀ ਫਾਹੀ ਵੀ ਕੱਟ ਦਿੰਦਾ ਹੈ। ਹੁਣ ਮੈਂ ਇਕੱਲਾ ਬਸ ਗੱਲਾਂ ਨਾਲ ਹੀ ਆਖੀ ਜਾਵਾਂ ਮੇਰਾ ਵੈਦ ਗੁਰੂ ਗੋਬਿੰਦਾ ਮੇਰਾ ਵੈਦ ਗੁਰੂ ਗੋਬਿੰਦ, ਸਿਰਫ ਗੱਲਾਂ ਹੋਣ ਮੇਰੇ, ਮੈਂ ਮੰਨਾਂ ਹੀ ਨਾ ਉਹਨੂੰ, ਉਹਦਾ ਭੈ ਆਪਣੇ ਹਿਰਦੇ 'ਚ ਰੱਖਾਂ ਹੀ ਨਾ, ਉਹਦੇ ਦਿੱਤੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਾਂ ਹੀ ਨਾ, ਤੇ ਮੇਰੇ ਜੀਵਨ 'ਚੋਂ ਕਿਵੇਂ ਕੱਟ ਜਮ ਕੀ ਫੰਦਾ ਕਿਵੇਂ ਆਏਗਾ, ਕਿਵੇਂ ਮੇਰੇ ਜੀਵਨ ਵਿੱਚੋਂ ਰੋਗ ਬਿਨਸਣ। ਇਕੱਲੀਆਂ ਗੱਲਾਂ ਨਹੀਂ, ਕਹਿਆ ਕਥਿਆ ਨਾ ਪਾਈਏ, ਗੁਰੂ ਸਾਹਿਬ ਕਹਿੰਦੇ ਇਕੱਲੀਆਂ ਗੱਲਾਂ ਨਾਲ ਨਹੀਂ ਜੇ ਮਿਲਦਾ, ਜਿੰਨਾ ਮਰਜ਼ੀ ਯਤਨ ਕਰ ਲਓ ਗੱਲਾਂ ਦੇ ਨਾਲ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ, ਉਹਦੇ ਮੇਲ ਦਾ ਸੁੱਖ ਕਿਸੇ ਨੂੰ ਵੀ ਨਹੀਂ ਮਿਲੇਗਾ, ਜਿੰਨਾ ਮਰਜ਼ੀ ਯਤਨ ਕਰ ਲਓ।
ਫਿਰ ਕਹਿੰਦੇ ਜੇ ਉਹਨੂੰ ਮਿਲਣਾ ਹੈ ਫਿਰ ਜੀ, ਕਹਿੰਦੇ ਅੰਨ ਦਿਨ ਰਹੇ ਸਦਾ ਗੁਣ ਗਾਏ, ਭਾਈ ਦਿਨ ਰਾਤ ਉਹਦੇ ਗੁਣ ਗਾਉਣੇ ਪੈਣਗੇ। ਮਿਲੇਗਾ ਤੇ ਤਾਂ ਨਾ, ਜਿਵੇਂ ਫਿਰ ਚੇਤਾ ਕਰੋ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ। ਉਹਨਾਂ ਦਾ ਤੇ ਆਉਣਾ ਵੀ ਸਫਲ ਹੋ ਗਿਆ, ਉਹਨਾਂ ਦੀ ਮਾਂ ਵੀ ਧਨ ਹੈ, ਤਿੰਨ ਧਨ ਜਣੇਂਦੀ ਮਾਉ, ਮਾਉ ਮਤਲਬ ਮਾਂ, ਜਣੇਂਦੀ ਜਨਮ ਦੇਣ ਵਾਲੀ, ਕਿਹਨਾਂ ਦੀ, ਜਿਹੜੇ ਰੱਤੇ ਇਸ਼ਕ ਖੁਦਾ, ਜਿਹੜੇ ਰੱਤੇ ਗਏ ਉਹਦੇ ਪ੍ਰੇਮ ਵਿੱਚ, ਨਹੀਂ ਤੇ ਦੂਜੇ ਵੀ ਤੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਨਾ, ਕਹਿੰਦੇ ਭਾਈ ਦੋ ਤਰ੍ਹਾਂ ਦੇ ਬੰਦੇ ਆਉਂਦੇ ਸੰਸਾਰ ਤੇ, ਇੱਕ ਉਹ ਆਉਂਦਾ ਹੈ ਦਿਲੋਂ ਮੁਹੱਬਤ ਜਿੰਨ, ਇੱਕ ਉਹ ਆਇਆ ਜਿੰਨ ਮਨ ਹੋਰ ਮੁਖ ਹੋਰ। ਦਿਲੋਂ ਮੁਹੱਬਤ ਜਿੰਨ, ਤਿੰਨ ਧਨ ਜਣੇਂਦੀ ਮਾਉ, ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਆਏ ਤੇ ਇਹ ਵੀ ਨੇ ਸੰਸਾਰ ਤੇ, ਫਿਰ ਆਇਆ ਸਫਲਤਾਹੂ ਕੋ ਗਣੀ ਹੈ, ਹਰ ਹਰ ਨਾਮ ਰਸਨ ਜਸ ਭਣੀਏ, ਜਿੰਨਾ ਚਿਰ ਸਾਡੀ ਜ਼ੁਬਾਨ ਕੋਲ ਉਹਦਾ, ਸਾਡੇ ਮਨ ਕੋਲ ਉਹਦਾ ਜਸ ਹੀ ਹੈ ਨੀ, ਗੁਰੂ ਸਾਹਿਬ ਕਹਿੰਦੇ ਤੇਰਾ ਆਇਆ ਸਫਲ ਹੀ ਹੈ ਨੀ, ਤੂੰ ਤੇ ਐ ਹੈ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਉਹ ਤੂੰ ਤੇ ਧਰਤੀ ਤੇ ਭਾਰ ਹੈ, ਕਿਸੇ ਨੂੰ ਇੰਨੀ ਗੱਲ ਕਹਿ ਕੇ ਵੇਖੋ ਵੀ ਤੂੰ ਤੇ ਧਰਤੀ ਤੇ ਬੋਝ ਹੈ, ਅਗਲਾ ਨਾ ਗਲ ਪਿਆ ਤਾਂ ਕਹੋ। ਬਾਬਾ ਫਰੀਦ ਸਾਹਿਬ ਸਪਸ਼ਟ ਕਹਿ ਰਹੇ, ਕਹਿੰਦੇ ਭਾਈ ਜੇ ਤੇਰੇ ਕੋਲ ਰੱਬ ਦਾ ਪ੍ਰੇਮ ਨਹੀਂ ਤੇ ਤੂੰ ਧਰਤੀ ਤੇ ਬੋਝ ਹੀ ਹੈ, ਤੂੰ ਧਰਤੀ ਤੇ ਬੋਝ ਹੈ ਕਿਉਂ। ਫਿਰ ਪੜੋ ਬਚਨ, ਤ੍ਰਿਗ ਇਵੇਖਾ ਜੀਵਿਆ ਜਿਤ ਖਾਹੇ ਵਧਾਇਆ ਪੇਟ, ਕਹਿੰਦੇ ਫਟਕਾਰ ਜੋਗ ਹੈ ਐਸਾ ਤੇਰਾ ਜਿਉਣਾ ਜਿਹੜਾ ਦਿਨ ਰਾਤ ਖਾਣ ਤੇ ਹੀ ਧਿਆਨ ਦਿੱਤਾ ਹੈ, ਕਦੇ ਉਸ ਕਰਤੇ ਨੂੰ ਤੇ ਚੇਤੇ ਹੀ ਨਹੀਂ ਕੀਤਾ ਜਿਹੜਾ ਤੈਨੂੰ ਖਾਣ ਵਾਸਤੇ ਦੇ ਰਿਹਾ, ਉਹ ਸੰਭਾਲ ਰਿਹਾ ਨਾ, ਤੇ ਜਿਹੜਾ ਖਾਣ ਵਾਸਤੇ ਦੇ ਰਿਹਾ। ਸਤਿਗੁਰੂ ਕਹਿੰਦੇ ਕਿਉਂ ਨਮਕ ਹਰਾਮੀ ਬਣ ਕੇ ਬੈਠਾ, ਕਿਉਂ ਨਮਕ ਹਰਾਮੀ ਬਣ ਕੇ ਬੈਠਾ, ਉਹਦਾ ਦਿੱਤਾ ਖਾਧੀ ਵੀ ਜਾਂਦਾ, ਖਾ ਪੀ ਕੇ ਮੁਨਕਰ ਵੀ ਹੋ ਜਾਂਦਾ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਸਾਰਿਆਂ ਦੀ ਗਿਣਤੀ ਕੀਤੀ ਗੁਰੂ ਸਾਹਿਬ ਨੇ। ਇਹ ਨਹੀਂ ਵੀ ਕਿਸੇ ਨੂੰ ਮਾਲਕ ਨੇ ਲਿਹਾਜ਼ ਕੀਤਾ ਕਿਸੇ ਨਾਲ, ਜਿਹਨੇ ਪ੍ਰੇਮ ਪਾ ਲਿਆ ਉਹਨਾਂ ਨੂੰ ਧੰਨ ਕਿਹਾ, ਤੇ ਜਿਹਨਾਂ ਨੇ ਪ੍ਰੇਮ ਨਹੀਂ ਪਾਇਆ, ਸਤਿਗੁਰੂ ਕਹਿੰਦੇ ਫਿਟਕਾਰ ਜੋਗ ਹੈ ਉਹਨਾਂ ਦੀਆਂ ਜ਼ਿੰਦਗੀਆਂ, ਤਰਕਾਰ ਹੈ ਉਹਨਾਂ ਦਾ ਜਿਉਣਾ। ਤ੍ਰਿਗ ਇਵੇਖਾ ਜੀ, ਹੁਣ ਖਾਏ ਵਧਾਇਆ ਪੇਟ ਦਾ ਪਾਵੇ, ਨਹੀਂ ਵੀ ਇਕੱਲਾ ਖਾਧੀ ਗਏ ਤੇ ਪੇਟ ਵਧਾ, ਅੱਖਰੀ ਅਰਥ ਤੇ ਇਹ ਹੀ ਬਣਿਆ। ਹੁਣ ਖਾਧੀ ਗਏ ਤੋਂ ਭਾਵ ਕੀ ਹੈ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਇਹ ਭਾਵ ਹੈ ਵੀ ਸਾਰਾ ਦਿਨ ਰਾਤ ਇੱਦਾਂ ਹੀ ਲੰਘਾ ਲਏ, ਬਸ ਰੱਬ ਕਦੇ ਚੇਤੇ ਹੀ ਨਹੀਂ ਕੀਤਾ। ਉਹ ਭਾਵ ਤੋਂ ਗੁਰੂ ਸਾਹਿਬ ਕਹਿ ਰਹੇ ਵੀ ਤੇਰਾ ਜਿਉਣਾ ਫਿਟਕਾਰ ਜੋਗ ਹੈ। ਹੁਣ ਖਾਣਾ ਤੇ ਹੈ ਹੀ ਨਾ, ਸਰੀਰ ਦੀ ਲੋੜ ਵਾਸਤੇ ਤੇ ਖਾਣਾ ਹੀ ਹੈ, ਖਾਣ ਤੋਂ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਵੀ ਨਾ ਖਾ, ਮਾਲਕ ਤੇ ਕਹਿ ਰਹੇ ਖਾ ਭਾਈ ਪਰ ਸਬਰ ਨਾਲ ਖਾ, ਜਿਉਣ ਵਾਸਤੇ ਖਾ, ਤੇ ਤੂੰ ਖਾਣਾ ਹੀ ਜਿਉਣ ਵਾਸਤੇ ਨਹੀਂ ਨਾ, ਤੂੰ ਤੇ ਜਿਉਣ, ਤੂੰ ਖਾਣ ਲਈ ਜਿਉਂ ਰਿਹਾ, ਜਿਉਣ ਵਾਸਤੇ ਥੋੜ੍ਹੀ ਖਾ ਰਿਹਾ ਦਿਨ ਰਾਤ, ਇਹਦਾ ਧਿਆਨ ਬਸ ਖਾਣ 'ਚ ਹੀ ਹੈ। ਸਵੇਰੇ ਮਿਲ ਗਈ ਦੁਪਹਿਰ ਨੂੰ, ਦੁਪਹਿਰ ਨੂੰ ਮਿਲ ਗਈ ਫਿਰ ਸ਼ਾਮਾਂ ਨੂੰ, ਸ਼ਾਮਾਂ ਨੂੰ ਮਿਲ ਗਈ ਫਿਰ ਰਾਤ ਨੂੰ, ਆਸ ਲਾਈ ਬੈਠਾ ਵੀ ਅਜੇ ਹੋਰ ਮਿਲੇਗੀ। ਆਹ ਹੁਣ ਤੇ ਦਿਨ ਲੰਮੇ ਨਾ, ਵੱਡੇ ਦਿਨ, ਦਿਨ ਪਹਿਲਾਂ ਤੇ ਜਿਵੇਂ ਸਿਆਲਾਂ 'ਚ ਸਰਦੀ ਦੀ ਰੁੱਤ 'ਚ ਬੰਦਾ ਤਿੰਨ ਕੁ ਟਾਈਮ ਭੋਜਨ ਛਕਦਾ, ਗਰਮੀਆਂ 'ਚ ਆ ਕੇ ਤੇ ਚਾਰ ਤੋਂ ਪੰਜ ਵਾਰੀ ਵੀ ਹੋ ਜਾਂਦਾ, ਪਹਿਲਾਂ ਸਵੇਰੇ ਖਾ ਲੈਂਦਾ ਫਿਰ ਸਿਖਰ ਦੁਪਹਿਰ ਤੋਂ, ਹੈ ਨਾ,
ਤੇ ਫਿਰ ਜਦੋਂ ਸ਼ਾਮਾਂ ਕੁ ਪੈਂਦੀਆਂ ਕਹਿੰਦਾ ਹੁਣ ਸਨੈਕਸ ਵੀ ਦਿਓ ਕੁਝ ਨਾ ਕੁਝ ਖਾਣ ਵਾਸਤੇ, ਫਿਰ ਜਦੋਂ ਰਾਤ ਪੈਂਦੀ ਤੇ ਫਿਰ ਉਹ ਖਾਏ, ਸਿਰਫ ਧਿਆਨ ਉੱਥੇ ਕੀ ਹੈ, ਬਸ ਜਿਉਣ ਵਾਸਤੇ ਥੋੜੀ ਖਾ ਰਹੇ ਹਾਂ। ਜੇ ਜਿਉਣ ਵਾਸਤੇ ਖਾਣਾ ਤੇ ਫਿਰ ਤੇ ਇੱਕ ਵਾਰੀ ਸਵੇਰੇ ਖਾਧਾ ਹੋਵੇ ਤੇ ਮੁੜ ਕੇ ਸ਼ਾਮਾਂ ਨੂੰ ਖਾ ਕੇ ਬੰਦੇ ਦਾ ਵਧੀਆ ਦਿਨ ਗੁਜ਼ਰ ਜਾਂਦਾ, ਜੇ ਜਿਉਣ ਵਾਸਤੇ ਖਾਣਾ ਹੋਵੇ। ਤੇ ਜੇ ਖਾਣ ਵਾਸਤੇ ਜਿਉਣਾ ਹੋਵੇ ਫਿਰ ਚਾਰ ਤੋਂ ਛੱਡ ਕੇ ਭਾਵੇਂ ਪੰਜ ਵਾਰੀ ਵੀ ਖਾ ਲਓ, ਛੇਵੀਂ ਵਾਰੀ ਫਿਰ ਧਿਆਨ ਉੱਥੇ ਹੀ। ਜੇ ਕੋਈ ਪੁੱਛ ਲਏ ਕਹਿੰਦਾ ਲਿਆ ਭਾਈ ਇੰਨਾ ਕੁ ਤੇ ਸਾਡੇ ਕੋਲ ਥਾਂ ਰੱਖੀ ਹੁੰਦੀ ਹੈ, ਅਸੀਂ ਇੰਨਾ ਕੁ ਤੇ ਖਾ ਹੀ ਲਈਦਾ, ਕਿਹੜੀ ਗੱਲ ਹੈ, ਉਹ ਫਿਰ ਲੱਗ ਜਾਂਦਾ। ਹਾਲਾਤ ਨੇ ਇਹ। ਸਤਿਗੁਰੂ ਕਹਿੰਦੇ ਚਾਹੀਦਾ ਤੇ ਤੈਨੂੰ ਇਹ ਸੀ ਕਿ ਤੂੰ ਧਰਤੀ ਉੱਤੇ ਭਾਰ ਨਾ ਹੁੰਦਾ, ਤੈਨੂੰ ਭੇਜਿਆ ਰੱਬ ਨੇ ਤੇ ਤੂੰ ਧਰਤੀ ਤੇ ਰਹਿੰਦਾ ਹੋਇਆ ਆਪਣੇ ਮਨ ਨੂੰ ਉਹਦੇ ਪ੍ਰੇਮ ਵਿੱਚ ਰੰਗਦਾ। ਜੇ ਪ੍ਰੇਮ ਵਿੱਚ ਰੰਗਦਾ ਨਾ ਤੇ ਫਿਰ ਧਰਤੀ ਵੀ ਤੇਰੇ ਕਦਮਾਂ ਨੂੰ ਚੁੰਮਦੀ, ਧਰਤੀ ਵੀ ਤੇਰੇ ਕਦਮਾਂ ਨੂੰ ਚੁੰਮਦੀ। ਬਚਨ ਪੜ੍ਹੋ, ਮਾਲਕ ਜੀ ਕਹਿੰਦੇ ਨਾ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਹੁਣ ਜਨ ਸੇਵਕ ਕਿਹੜਾ, ਜਿਹੜਾ ਰੱਬੀ ਪ੍ਰੇਮ ਚ ਭੇਜਿਆ ਹੋਇਆ, ਜਿਹਦੀ ਕਿਰਪਾ ਦੇ ਨਾਲ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਮਕਸਦ ਜਨ ਕੈ ਸੰਗ ਚਿਤ ਆਵੈ ਨਉ ਆਪ ਮੁਕਤ, ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਧਰਤੀ ਵੀ ਨਮਸਕਾਰ ਕਰ ਰਹੀ ਤੇ ਜੇ ਬੰਦਗੀ ਕੋਲੇ ਨਾ ਹੋਵੇ ਫਿਰ ਫਿਰ ਸਾਹਿਬ ਕਹਿੰਦੇ ਤੇਰਾ ਤੇ ਭਾਈ ਜਿਉਣਾ ਵੀ ਫਿਟਕਾਰ ਯੋਗ ਹੈ। ਕਹਿਆ ਕਥੇ ਨਾ ਪਾਈਏ ਅੰਨ ਦਿਨ ਰਹੇ ਸਦਾ ਗੁਣ ਗਾਏ। ਬਾਈ ਗੁਣ ਤੇ ਉਹਦੇ ਗੁਣ ਹੀ ਪੈਣਗੇ, ਇਕੱਲੀਆਂ ਗੱਲਾਂ ਨੇ। ਜਿਵੇਂ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛੂ ਦੀ ਚਰੈ ਖਜ਼ੂਰ, ਕਾਏ ਰੇ ਬਕਵਾਦ ਲਗਾਇਓ। ਬਕਵਾਦ ਮਤਲਬ ਗੱਲਾਂ, ਕਾਏ ਰੇ ਬਕਵਾਦ ਲਗਾਇਓ। ਭਗਤ ਨਾਮਦੇਵ ਕਹਿੰਦੇ ਬਕਵਾਦ ਕਾਹਦਾ ਹੈ, ਜਿਨ ਹਰ ਪਾਇਓ ਤਿਨੈ ਛਪਾਇਓ। ਉੱਥੇ ਗੱਲਾਂ ਥੋੜੀ ਨੇ, ਫਿਰ ਉੱਥੇ ਤੇ ਪ੍ਰੇਮ ਹੈ, ਉੱਥੇ ਤੇ ਪ੍ਰੀਤ ਹੈ, ਉੱਥੇ ਤੇ ਰਸ ਹੈ, ਉੱਥੇ ਤੇ ਆਨੰਦ ਹੈ। ਜਿੱਥੇ ਮਿਲਾਪ ਹੈ ਉੱਥੇ ਆਨੰਦ ਤੇ ਟਿਕਾ ਹੈ, ਜਿੱਥੇ ਮਿਲਾਪ ਨਹੀਂ ਉੱਥੇ ਗੱਲਾਂ ਤੇ ਦੁੱਖ ਹੈ। ਤੁਸੀਂ ਕਦੇ ਵੀ ਵੇਖ ਲਿਓ, ਜਿੱਥੇ ਮਿਲਾਪ ਹੈ ਉੱਥੇ ਟਿਕਾ ਹੈ ਤੇ ਆਨੰਦ ਹੈ। ਇਹਨੂੰ ਸੌਖਾ ਸਮਝੀਏ। ਕੋਈ ਬਹੁਤ ਵੱਡੇ ਅਹੁਦੇ ਦਾ ਮਾਲਕ ਹੈ, ਬਹੁਤ ਵੱਡੇ ਅਹੁਦੇ ਦਾ ਮਾਲਕ ਹੈ। ਹੁਣ ਜਿਹਦਾ ਤੇ ਉਹਦੇ ਨਾਲ ਮਿਲਾਪ ਹੈ ਉਹਨੂੰ ਪਤਾ ਹੈ ਵੀ ਆਪਣਾ ਮਿੱਤਰ ਹੈ, ਜਦੋਂ ਮਰਜ਼ੀ ਚਲੇ ਜਾਈਏ ਇਹਨੇ ਆਪਾਂ ਨੂੰ ਇਨਕਾਰ ਨਹੀਂ ਕਰਨਾ। ਉਹ ਚੁੱਪ ਰਹਿੰਦਾ ਹੈ, ਉਹਦਾ ਆਨੰਦ ਹੈ, ਉਹ ਟਿਕਾ ਵਿੱਚ ਹੈ। ਉਹਨੂੰ ਕੁਰੀ ਚੱਲੋ ਭੱਜ ਦੌੜ ਪਾਈ, ਲਾ ਲਓ ਤੁਸੀਂ ਜਿਹੜਾ ਜ਼ੋਰ ਲਾਉਣਾ। ਤੇ ਜਿਹਦਾ ਉਹਦੇ ਨਾਲ ਮਿਲਾਪ ਨਹੀਂ ਉਹ ਫਿਰ ਗੱਲਾਂ ਬਣਾਉਂਦਾ ਹੈ, ਉਹ ਫਿਰ ਗੱਲਾਂ ਬਣਾਉਂਦਾ। ਹੁਣ ਉਹਦੀਆਂ ਗੱਲਾਂ ਵੀ ਬੇਤੁਕੀਆਂ ਹੀ ਹੁੰਦੀਆਂ ਨੇ, ਫਿਰ ਉਹਨਾਂ ਦਾ ਕੋਈ ਨਤੀਜਾ ਥੋੜ੍ਹੀ ਹੁੰਦਾ, ਉਹ ਬੇਤੁਕੀਆਂ ਗੱਲਾਂ ਹੁੰਦੀਆਂ ਨੇ। ਕਿਉਂ? ਕਿਉਂਕਿ ਮਿਲਾਪ ਹੈ ਨਹੀਂ, ਮਿਲਾਪ ਹੈ ਨਹੀਂ ਤੇ ਟਿਕਾ ਹੈ ਨਹੀਂ। ਹੁਣ ਟਿਕਾ ਨਹੀਂ ਤੇ ਦੁੱਖ ਹੈ, ਜੇ ਮਿਲਾਪ ਹੁੰਦਾ ਫਿਰ ਗੱਲਾਂ ਨਹੀਂ ਸੀ ਨਾ, ਫਿਰ ਤੇ ਪਤਾ ਸੀ ਵੀ ਉਹ ਏਦਾਂ ਦਾ ਹੈ, ਫਿਰ ਉਹਦੇ ਲਈ ਵੱਖਰੀਆਂ ਵੱਖਰੀਆਂ ਗੱਲਾਂ ਥੋੜ੍ਹੀ ਬਣਨੀਆਂ ਸੀ। ਫਿਰ ਅੰਦਰ ਈਰਖਾ ਨਹੀਂ ਸੀ ਹੋਣੀ, ਅੰਦਰ ਈਰਖਾ ਨਹੀਂ ਸੀ ਹੋਣੀ। ਹੁਣ ਅੰਦਰ ਈਰਖ ਹੈ ਕਿਉਂਕਿ ਉਹਦੇ ਨਾਲ ਮਿਲਾਪ ਹੈ ਨਹੀਂ ਤੇ ਟਿਕਾ ਹੈ ਨਹੀਂ। ਹੁਣ ਗੱਲਾਂ ਬਣ ਰਹੀਆਂ, ਕਦੇ ਕਿਸੇ ਤਰ੍ਹਾਂ ਦੀਆਂ ਬਣ ਰਹੀਆਂ, ਕਦੇ ਕਿਸੇ ਤਰ੍ਹਾਂ ਦੀਆਂ। ਤੇ ਜੇ ਉਹਦੇ ਨਾਲ ਮਿਲਾਪ ਹੁੰਦਾ ਫਿਰ ਉਹਨੂੰ ਪਤਾ ਸੀ ਵੀ ਮੇਰਾ ਮਿੱਤਰ ਹੈ, ਮੈਂ ਭਾਈ ਉਹਦੇ ਨਾਲ ਬੜੇ ਲੰਮੇ ਅਰਸੇ ਤੋਂ ਰਹਿ ਰਿਹਾ, ਤੁਸੀਂ ਜੋ ਮਰਜ਼ੀ ਆਖੀ ਚੱਲੋ, ਮੇਰੇ ਨਾਲ ਚੰਗਾ ਹੈ, ਮੈਂ ਜਾਣਦਾ ਮੇਰਾ ਮਿੱਤਰ ਹੈ,
ਉਹਦੇ ਕੋਲ ਮਿਲਾਪ ਦਾ ਸੋਭ ਇੱਦਾਂ ਹੀ ਰੱਬ ਹੈ ਜੀ। ਜਿਨ੍ਹਾਂ ਕੋਲ ਰੱਬ ਦਾ ਮਿਲਾਪ ਹੈ ਉਹਨਾਂ ਕੋਲ ਗੱਲਾਂ ਨਹੀਂ। ਉੱਥੇ ਤੇ ਕਹੋ ਕਬੀਰ ਗੂੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਉੱਥੇ ਤੇ ਜਿਨ ਹਰ ਪਾਇਆ ਤਿੰਨੇ ਛਪਾਇਆ ਵਾਲੀ ਖੇਡ ਹੈ, ਤੇ ਜਿਨ੍ਹਾਂ ਕੋਲ ਹੈ ਨਹੀਂ ਉਹ ਰੌਲਾ ਪਾਈ ਜਾਂਦੇ ਨੇ। ਉਹਨਾਂ ਨੇ ਰੌਲਾ ਪਾਇਆ ਹੋਇਆ ਰੱਬ ਇੱਦਾਂ ਦਾ ਨਹੀਂ, ਰੱਬ ਇੱਦਾਂ ਦਾ ਹੈ, ਰੱਬ ਇੱਦਾਂ ਦਾ ਨਹੀਂ, ਰੱਬ ਇੱਦਾਂ ਦਾ, ਉਹ ਰੌਲਾ ਪਾਈ ਬੈਠੇ ਨੇ। ਫਿਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹ ਹੈ ਵੀ ਬੇਤੁਕੀਆਂ ਜਿਹੀਆਂ, ਮਨ ਵੀ ਕਿੱਦਾਂ ਲਈਏ ਵੀ ਰੱਬ ਇੱਦਾਂ ਦਾ ਹੁੰਦਾ ਹੈ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਕੋਲ ਰੱਬ ਦਾ ਮਿਲਾਪ ਹੈ, ਮੇਲ ਹੈ। ਬਾਪੂ ਜੀ ਨੇ ਦੁਨੀਆਂ ਨੂੰ ਆਖਿਆ ਵੀ ਰੱਬ ਭਾਈ ਜਿੱਦਾਂ ਦਾ ਤੁਸੀਂ ਮੰਨੀ ਜਾਂਦੇ ਹੋ ਇੱਦਾਂ ਦਾ ਨਹੀਂ ਹੈ। ਹੁਣ ਤਾਂ ਹੀ ਤੇ ਜਗਨਨਾਥ ਪੁਰੀ ਜਾ ਕੇ ਸਾਹਿਬ ਨੇ ਕਿਹਾ ਸੀ ਨਾ ਵੀ ਤੁਸੀਂ ਕਿਹਦੀ ਆਰਤੀ ਕਰੀ ਜਾਂਦੇ ਹੋ। ਉਹ ਕਹਿੰਦੇ ਅਸੀਂ ਰੱਬ ਦੀ ਆਰਤੀ। ਉਹ ਗੁਰੂ ਸਾਹਿਬ ਕਹਿੰਦੇ ਵੀ ਰੱਬ ਦੀ ਆਰਤੀ ਉਹਦੀ ਤੇ ਹੋ ਰਹੀ, ਉਹਦੀ ਆਰਤੀ ਤੁਹਾਨੂੰ ਥੋੜੀ ਲੋੜ ਹੈ ਕਰਨ ਦੀ, ਉਹਦੀ ਆਰਤੀ ਤੇ ਦਿਨ ਰਾਤ ਹੋ ਰਹੀ ਹੈ, ਤੁਸੀਂ ਸਿਰਫ ਸ਼ਾਮਲ ਹੋਣਾ। ਆਰਤੀ ਕਰ ਨਹੀਂ ਸਕਦੇ ਅਸੀਂ, ਅਸੀਂ ਸਿਰਫ ਸ਼ਾਮਲ ਹੋ ਸਕਦੇ ਹਾਂ। ਹੁਣ ਸ਼ਾਮਲ ਹੋਣਾ ਉਹਦੇ ਭੈ ਚ ਰਹਿ ਕੇ ਨਾ, ਜਿਵੇਂ ਗਗਨ ਮੈਂ ਥਾਲ ਰੱਬ ਚੰਦ, ਇਹ ਤੇ ਸਾਰਾ ਕੁਝ ਸਿਲਸਿਲਾ ਚੱਲ ਰਿਹਾ ਜੀ, ਦਿਨ ਰਾਤ ਚੱਲ ਰਿਹਾ। ਉਹਦੀ ਆਰਤੀ ਕੋਈ ਸਮੇਂ ਦਾ ਪਾਬੰਦ ਥੋੜੀ ਹੈ ਵੀ ਸਵੇਰੇ ਹੋਏਗੀ ਫਿਰ ਸੰਧਿਆ ਵੇਲੇ ਹੋਏਗੀ, ਨਹੀਂ, ਉਹਦੀ ਆਰਤੀ ਤੇ 24 ਘੰਟੇ ਚੱਲ ਰਹੀ ਦਿਨ ਰਾਤ। ਕਿਉਂ? ਆਕਾਸ਼, ਸੂਰਜ, ਧਰਤੀ, ਗਗਨ ਰੂਪੀ ਥਾਲ ਹੈ ਨਾ, ਜਦੋਂ ਆਰਤੀ ਕਰਦੇ ਉਦੋਂ ਥਾਲ ਘੁਮਾਉਂਦੇ ਨੇ, ਥਾਲ ਘੁਮਾਉਂਦੇ ਨਾ, ਉਹਦੇ ਚ ਦੀਵੇ ਰੱਖ ਕੇ ਨਾਲੇ ਟੱਲੀ ਵਜਾਈ ਜਾਂਦੇ ਨਾਲੇ ਥਾਲੀ ਘੁਮਾਈ ਜਾਂਦੇ, ਉਹ ਆਰਤੀ ਕਰਦੇ। ਕਹਿੰਦੇ ਇਹ ਆਰਤੀ ਹੋ ਰਹੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉੱਥੇ ਤੇ ਥਾਲੀ ਹਰ ਵੇਲੇ ਘੁੰਮ ਰਹੀ ਨਾ, ਧਰਤੀ ਹਰ ਵੇਲੇ ਘੁੰਮ ਰਹੀ ਨਾ, ਕਿਹਦੇ ਦੁਆਲੇ ਘੁੰਮ ਰਹੀ? ਰੋਕ ਸਕਦੇ ਹਾਂ ਅਸੀਂ? ਜਿਹੜੀ ਥਾਲੀ ਅਸੀਂ ਘੁਮਾ ਰਹੇ ਹਾਂ ਉਹ ਤੇ ਜਦੋਂ ਸਾਡੀ ਬਾਂਹ ਥੱਕ ਗਈ ਅਸੀਂ ਕਹਾਂਗੇ ਬਸ ਕਰੋ ਭਾਈ, ਤੇ ਹੁਣ ਜਦੋਂ ਜਿਹੜੀ ਰੱਬ ਨੇ ਘੁਮਾਈ ਹੋਈ ਹੈ ਉਹਨੂੰ ਰੋਕ ਕੇ ਵਿਖਾਓ, ਤੇ ਜੇ ਕਿਤੇ ਉਹ ਧਰਤੀ ਘੁੰਮਦੀ ਨੂੰ ਰੋਕ ਦੇ ਫਿਰ ਕੀ ਬਣੇ? ਫਿਰ ਸਾਰੀ ਪਰਲੋ ਆ ਜਾਏ ਕਿ ਨਾ ਆਵੇ? ਫਿਰ ਮੈਨੂੰ ਉਹਦੀ ਲੋੜ ਹੈ ਆਰਤੀ ਕਰਨ ਦੀ? ਮੈਂ ਕਿਵੇਂ ਕਹਾਂ ਵੀ ਤੇਰੀ ਆਰਤੀ ਰੱਬ, ਮੈਂ ਤੇਰੀ ਆਰਤੀ ਕਰਨ ਆਇਆ? ਵੇਖ ਮੈਂ ਥਾਲੀ ਲੈ ਕੇ ਆਇਆ, ਇਹਦੇ ਚ ਮੈਂ ਸੋਨੇ ਦਾ ਦੀਵਾ ਰੱਖ ਕੇ ਲਿਆਇਆ, ਇਹਦੇ ਵਿੱਚ ਮੈਂ ਦੇਸੀ ਘਿਓ ਪਾ ਕੇ ਲਿਆਇਆ, ਬੱਟੀ ਮੈਂ ਵੱਟ ਕੇ ਸੋਹਣੀ ਲੈ ਕੇ ਆਇਆ, ਆਹ ਵੇਖ ਹੁਣ ਅਗਰਬੱਤੀਆਂ ਬੜੀ ਸੋਹਣੀ ਕੁਆਲਿਟੀ ਦੀਆਂ ਲੈ, ਮੈਂ ਹੁਣ ਤੇਰੇ ਅੱਗੇ ਟੱਲ ਖੜਕਾ ਕੇ ਤੇ ਤੇਰੀ ਆਰਤੀ ਕਰੂੰਗੀ। ਤੇ ਜਿਹੜੀ ਆਰਤੀ ਫਿਰ ਗੁਰੂ ਨਾਨਕ ਸਾਹਿਬ ਨੇ ਆਖੀ ਹੈ ਉਹਦੇ ਤੋਂ ਤੇ ਅਸੀਂ ਮੁਨਕਰ ਹੋ ਗਏ, ਸਾਨੂੰ ਲੋੜ ਨਹੀਂ, ਅਸੀਂ ਸਿਰਫ ਸ਼ਾਮਲ ਹੋਣਾ। ਰੱਬ ਜੀ ਤੇਰੀ ਆਰਤੀ ਹੋ ਰਹੀ ਹੈ ਤੇ ਮੈਂ ਤੇਰਾ ਬਣਾਇਆ ਹੋਇਆ ਜੀਵ ਹਾਂ, ਮੈਂ ਇੱਥੇ ਧਰਤੀ ਤੇ ਰਹਿੰਦਾ ਹੋਇਆ ਦਿਨ ਰਾਤ ਤੇਰੇ ਗੁਣ ਗਾਉਣਾ। ਕਿਉਂਕਿ ਜਦੋਂ ਆਰਤੀ ਕਰਦੇ ਇਕੱਲੀ ਥਾਲ ਨਹੀਂ ਨਾ ਘੁਮਾਉਂਦੇ, ਨਾਲ ਨਾਲ ਫਿਰ ਸ਼ਬਦ ਵੀ ਪੜ੍ਹਦੇ ਨੇ ਨਾ, ਮੰਤਰ ਪੜ੍ਹਦੇ, ਸ਼ਬਦ ਪੜ੍ਹਦੇ, ਤੇ ਅਸੀਂ ਦਿਨ ਰਾਤ ਜਦੋਂ ਉਹਨੂੰ ਚੇਤੇ ਰੱਖਾਂਗੇ ਤੇ ਉਹਦੀ ਆਰਤੀ 'ਚ ਸ਼ਾਮਲ ਹੋਵਾਂਗੇ। ਇਹੀ ਕਰਨਾ ਸੀ। ਫਿਰ ਸਾਹਿਬ ਕਹਿੰਦੇ ਕਹਿੰਦੇ ਅਨ ਦਿਨ ਰਹੇ ਸਦਾ ਗੁਣ ਗਾਏ, ਭਾਈ ਦਿਨ ਰਾਤ ਉਹਦੇ ਗੁਣ ਗਾਉਣੇ ਨੇ, ਵਿਣ ਕਰਮੈ ਕਿਨੇ ਨਾ ਪਾਇਓ, ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦਾ ਉਹ, ਭੌਂਕ ਮੂਏ ਬਿਲ ਲਾਏ। ਭੌਂਕ ਆਮ ਸ਼ਬਦ ਵਰਤਿਆ ਜਾਂਦਾ ਨਾ, ਜਿਹੜਾ ਜ਼ਿਆਦਾ ਬੋਲੀ ਜਾਵੇ ਉਹਨੂੰ ਫਿਰ ਕਹਿਣ ਲੱਗ ਜਾਂਦੇ ਵੀ ਇਹ ਤਾਂ ਦਿਨ ਰਾਤ ਭੌਂਕੀ ਹੋਈ ਜਾਂਦਾ ਹੈ, ਆਮ ਸ਼ਬਦ ਵਰਤਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਹਿੰਦੇ ਜਿਨ੍ਹਾਂ ਉੱਤੇ ਬਖਸ਼ਿਸ਼ ਨਹੀਂ ਨਾ ਤੇ ਜਿਹੜੇ ਇਕੱਲੇ ਗੱਲਾਂ ਜੋਗੇ ਨੇ ਉਹ ਕੀ ਕਰਦੇ? ਕਹਿੰਦੇ ਭੌਂਕ ਮੂਏ ਬਿਲ ਲਾਏ, ਉਹ ਭੌਂਕਦਿਆਂ ਭੌਂਕਦਿਆਂ ਤੜਫਦਿਆਂ ਤੜਫਦਿਆਂ ਮਰ ਜਾਂਦੇ ਨੇ, ਪਰ ਮਿਲਦਾ ਕੁਛ ਨਹੀਂ, ਮਿਲਦਾ ਕੁਛ ਨਹੀਂ। ਕੀ ਮਿਲਣਾ? ਜਿਨ੍ਹਾਂ ਕੋਲ ਸਿਰਫ ਗੱਲਾਂ ਨੇ, ਪਹਿਲੋਂ ਸਾਹਿਬ ਨੇ ਕਿਹਾ ਨਾ ਕਹੇ ਹੈ ਕਥੇ ਹੈ ਨਾ ਪਾਈ ਹੈ, ਇਕੱਲੀਆਂ ਗੱਲਾਂ ਨਾਲ ਨਹੀਂ ਮਿਲਦਾ। ਤੇ ਜੇ ਕੋਈ ਇਕੱਲਿਆਂ ਗੱਲਾਂ ਨਾਲ ਲੱਗਾ ਹੋਇਆ ਕਹਿੰਦੇ ਵਿਣ ਕਰਮੈ ਕਿੰਨੇ ਨਾ ਪਾਇਓ, ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦਾ, ਬਖਸ਼ਿਸ਼ ਹੋਏਗੀ ਮਿਲੇਗਾ। ਜੇ ਨਹੀਂ ਬਖਸ਼ਿਸ਼ ਫਿਰ ਭੌਂਕ ਮੂਏ ਬਿਲ ਲਾ, ਕਹਿੰਦਾ ਦਿਨ ਰਾਤ ਲੱਗਾ ਰਹਿ ਭਾਈ, ਦਿਨ ਰਾਤ ਲੱਗਾ ਰਹਿ, ਜੇ ਦਿਨ ਰਾਤ ਲੱਗਾ ਵੀ ਰਹੇਗਾ ਬੋਲੀ ਵੀ ਜਾਏਗਾ। ਸਤਿਗੁਰੂ ਨੇ ਤੇ ਸਾਫ਼ ਸਪਸ਼ਟ ਸ਼ਬਦ ਵਰਤੇ, ਕਹਿੰਦੇ ਭੌਂਕ ਮੂਏ ਭੌਂਕ ਕੇ ਮਰ ਗਏ ਉਹ, ਬਿਲ ਲਾਏ, ਬਿਲ ਲਾਏ ਦਾ ਮਤਲਬ ਹੁੰਦਾ ਵਿਲਕਣਾ, ਤੜਫਣਾ, ਤੜਫਦੇ ਰਹੇ, ਤੜਫਦਿਆਂ ਤੜਫਦਿਆਂ ਮਰ ਗਏ। ਜਿਵੇਂ ਮੁਹੱਲੇ ਵਿੱਚੋਂ ਹਾਥੀ ਲੰਘੇ ਤੇ ਮੁਹੱਲੇ 'ਚ ਰਹਿਣ ਵਾਲੇ ਕੁੱਤੇ ਬੜਾ ਭੌਂਕਦੇ ਨੇ,
ਉਹਨਾਂ ਦੇ ਹੱਥ ਪੱਲੇ ਕੁਛ ਪੈਂਦਾ? ਉਹਨਾਂ ਦੇ ਹੱਥ ਪੱਲੇ ਕੁਛ ਪੈਂਦਾ? ਭੌਂਕੀ ਜਾਂਦੇ ਉਹ, ਬਸ ਉਹਦੇ ਮਗਰ ਮਗਰ ਤੁਰੇ ਜਾਂਦੇ। ਉਹਨਾਂ ਦੀ ਇੱਕ ਹੱਦ ਹੈ, ਜਦੋਂ ਵੇਖਿਆ ਵੀ ਸਾਡੀ ਜੂਹ ਤੋਂ ਪਾਰ ਲੰਘ ਗਿਆ, ਉਹ ਫਿਰ ਪਿੱਛੇ ਮੁੜ ਆਉਂਦੇ। ਪੱਲੇ ਕੀ ਪਿਆ? ਪੱਲੇ ਕੁਛ ਨਹੀਂ। ਜਦੋਂ ਆਪਾਂ ਕੂਕਰ ਦੀ ਗੱਲ ਕਰਾਂਗੇ ਨਾ, ਗੁਰੂ ਸਾਹਿਬ ਨੇ ਇਹਦਾ ਜ਼ਿਕਰ ਬਾਣੀ 'ਚ ਵੀ ਕੀਤਾ, ਕਹਿੰਦੇ ਮੈਂ ਤਾਂ ਉਹ ਕੂਕਰ ਹਾਂ ਜਿਹੜਾ ਬੇਗਾਨੇ ਦੇਸ਼ 'ਚ ਆ ਗਿਆ, ਹੁਣ ਇੱਥੇ ਆ ਕੇ ਮੈਨੂੰ ਦੂਜੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਉਹ ਕੀ ਕਰ ਰਹੇ? ਅੱਗੋਂ ਡਰਾ ਰਹੇ ਮੈਨੂੰ, ਅਤੇ ਮੈਂ ਡਰਦਾ ਲੁਕਦਾ ਫਿਰਦਾ ਫਿਰ ਉਹਨਾਂ ਤੋਂ। ਉਹਨਾਂ ਦੀ ਇੱਕ ਜੂਹ ਹੈ, ਤੁਸੀਂ ਆਪਣੇ ਆਪਣੇ ਇਲਾਕਿਆਂ 'ਚ ਵੀ ਵੇਖ ਲਓ, ਮੁਹੱਲਿਆਂ 'ਚ ਨਾ, ਇੱਕ ਗਲੀ 'ਚ ਰਹਿਣ ਵਾਲੇ ਉਸੇ ਗਲੀ 'ਚ ਰਹਿੰਦੇ, ਦੂਜੀ 'ਚ ਨਹੀਂ ਜਾਂਦੇ, ਉਹਨੂੰ ਪਤਾ ਜੇ ਦੂਜੀ 'ਚ ਗਏ ਉੱਧਰ ਅਲੱਗ ਭਾਈ। ਹੁਣ ਉਹ ਹਾਥੀ ਜਿੱਥੋਂ ਮਰਜ਼ੀ ਲੰਘੀ ਜਾਏ ਉਹ ਮਗਰ ਮਗਰ ਜਾਂਦੇ, ਜਿੱਥੇ ਤੱਕ ਉਹਨਾਂ ਦੀ ਹੱਦ ਹੈ ਵੀ ਇੱਥੇ ਕੁ ਤੱਕ ਸਾਡਾ ਏਰੀਆ ਹੈ, ਉੱਥੇ ਕੁ ਤੱਕ ਉਹਦੇ ਮਗਰ ਜਾਂਦੇ ਨੇ, ਉਹਨੂੰ ਛੱਡ ਕੇ ਆਉਂਦੇ ਨੇ। ਜਦੋਂ ਗਾਂਹ ਲੰਘ ਜਾਂਦਾ ਹੈ ਫਿਰ ਦੂਜੇ ਸ਼ੁਰੂ ਹੋ ਜਾਂਦੇ, ਉਹ ਜਿਹੜੇ ਮਗਰ ਜਾ ਰਹੀ ਉਹ ਪਿੱਛੇ ਮੁੜ ਆਉਂਦੇ। ਪੱਲੇ ਕੀ ਪਿਆ? ਹੱਥ ਪੱਲੇ ਤੇ ਕੁਛ ਨਹੀਂ ਨਾ ਪਿਆ, ਸਿਰਫ ਭੌਂਕਦੇ ਰਹਿ ਗਏ। ਸਤਿਗੁਰੂ ਕਹਿੰਦੇ ਜੇ ਇਕੱਲੀਆਂ ਗੱਲਾਂ ਤੇ ਬੈਠਾ ਹੈ ਨਾ, ਫਿਰ ਤੇਰੀ ਦਸ਼ਾ ਉਸੇ ਕੁੱਤੇ ਕੂਕਰ ਵਰਗੀ ਹੈ ਜਿਹੜਾ ਹਾਥੀ ਦੇ ਲੰਘਿਆਂ ਭੌਂਕਦਾ ਤੇ ਹੈ ਪਰ ਉਹਦੇ ਹੱਥ ਪੱਲੇ ਕੁਛ ਨਹੀਂ ਪੈਂਦਾ, ਜ਼ਿੰਦਗੀ ਲੰਘਾ ਕੇ ਚਲਾ ਜਾਂਦਾ। ਉਹ ਵੀ ਜ਼ਿੰਦਗੀ ਲੰਘਾ ਕੇ ਚਲੇ ਜਾਂਦੇ ਨੇ ਨਾ, ਮਿਲਿਆ ਤੇ ਕੁਛ ਵੀ ਨਹੀਂ, ਸਿਰਫ ਸਾਰਾ ਜੀਵਨ ਕਦੇ ਕਿਸੇ ਪਾਸੇ ਭੱਜਦੇ ਰਹੇ, ਕਦੇ ਕਿਸੇ ਪਾਸੇ ਭੱਜਦੇ ਰਹੇ, ਕਦੇ ਕਿਸੇ ਦਰਵਾਜ਼ੇ ਤੇ ਬਹਿ ਕੇ ਟੋਕਰ ਖਾ ਲਿਆ, ਕਦੇ ਕਿਸੇ ਦਰਵਾਜ਼ੇ ਤੇ ਬਹਿ ਕੇ ਟੋਕਰ ਖਾ ਲਿਆ, ਤੇ ਬੰਦੇ ਦੀ ਜ਼ਿੰਦਗੀ ਕਿੱਦਾਂ ਲੰਘਦੀ? ਇਨਸਾਨ ਦੀ ਜ਼ਿੰਦਗੀ ਤੇ ਵੀ ਇੱਦਾਂ ਹੀ ਹੈ ਨਾ, ਗੱਲਾਂ ਲੱਗਾ ਹੋਇਆ, ਗੱਲਾਂ ਕਰੀ ਜਾਂਦਾ ਹੈ, ਗੱਲਾਂ ਕਰੀ ਜਾਂਦਾ ਹੈ, ਕਦੇ ਕਿਸੇ ਦਰਵਾਜ਼ੇ ਤੇ ਬਹਿ ਕੇ ਟੋਕਰ ਖਾ ਲੈਂਦਾ, ਕਦੇ ਕਿਸੇ ਦਰਵਾਜ਼ੇ ਤੇ ਬਹਿ ਕੇ ਟੋਕਰ ਖਾ ਲੈਂਦਾ, ਮੁੜ ਕੇ ਜ਼ਿੰਦਗੀ ਲੰਘ ਜਾਂਦੀ ਹੈ, ਅਖੀਰ ਸੰਸਾਰ ਤੋਂ ਚਲੇ ਜਾਂਦਾ ਹੈ। ਤੇ ਪੱਲੇ ਕੀ ਪਿਆ? ਚਾਹੀਦਾ ਤੇ ਇਹ ਸੀ ਅਕਾਲ ਪੁਰਖ ਦੇ ਗੁਣ ਗਾਉਂਦਾ, ਉਹਦੀ ਸ਼ੋਭਾ ਕਰਦਾ, ਕੱਲੀਆਂ ਗੱਲਾਂ ਨਹੀਂ, ਉਹ ਗੱਲਾਂ ਨਾਲ ਕਦੇ ਵੀ ਨਹੀਂ ਮਿਲਿਆ। ਗੱਲੀ ਜੇ ਆਪਾਂ ਆਖੀਏ ਨਾ, ਤੇ ਸਤਿਗੁਰੂ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਇੱਥੋਂ ਤੱਕ ਸ਼ਬਦ ਵਰਤੇ, ਕਹਿੰਦੇ ਭਾਈ ਗੱਲਾਂ ਦੇ ਨਾਲ ਕਦੇ ਮਿਲਾਪ ਨਹੀਂ ਹੋਇਆ, ਗੱਲਾਂ ਨਾਲ ਕਦੇ ਪ੍ਰੇਮ ਨਹੀਂ ਬਣਿਆ, ਗੱਲਾਂ ਦੇ ਨਾਲ ਕਦੇ ਉਹਦਾ ਮੇਲ ਹੋਇਆ ਹੀ ਨਹੀਂ। ਜੇ ਤੂੰ ਚਾਹੁੰਦੇ ਤੇਰਾ ਉਹਦੇ ਨਾਲ ਮਿਲਾਪ ਹੋਵੇ, ਫਿਰ ਗੱਲਾਂ ਛੱਡ, ਆਪਣੇ ਅੰਦਰ ਪ੍ਰੇਮ ਪੈਦਾ ਕਰ, ਪਿਆਰ ਪੈਦਾ ਕਰ, ਗੱਲਾਂ ਛੱਡ। ਉੱਥੇ ਤੇ ਭਾਈ ਸ਼ਾਂਤ ਸੁਭਾਅ ਟਿਕਾ ਇਹ ਰੱਖਣਾ ਪਏਗਾ। ਫਿਰ ਜਾ ਕੇ ਵਿਣ ਕਰਮੈ ਕਿਨੈ ਨਾ ਪਾਇਓ ਭੌਂਕ ਮੂਏ ਬਿਲ ਲਾਏ, ਕਹਿੰਦੇ ਭੌਂਕਦੇ ਆ ਉਹ ਤੜਫ ਜਾਂਦੇ ਜਿਨ੍ਹਾਂ ਉੱਤੇ ਬਖਸ਼ਿਸ਼

ਗੁਰ ਕੈ ਸ਼ਬਦ ਹੁਣ ਮਿਲਣਾ ਕਿੱਦਾਂ ਉਹਨੇ, ਗੱਲਾਂ ਛੱਡ ਦੋ। ਗੁਰੂ ਸਾਹਿਬ ਕਹਿੰਦੇ ਗੁਰੂ ਸ਼ਬਦ ਨੂੰ ਅਪਣਾ, ਗੱਲਾਂ ਛੱਡ ਦੋ। ਗੁਰ ਕੈ ਸ਼ਬਦ ਮਨ ਤਨ ਭਿੱਜੈ, ਜਦੋਂ ਗੁਰੂ ਦੇ ਸ਼ਬਦ ਰਾਹੀਂ ਮਨ ਤੇ ਤਨ ਭਿੱਜ ਜਾਂਦਾ ਹੈ, ਮਨ ਤਨ ਭਿੱਜੈ, ਮਨ ਤੇ ਤਨ ਭਿੱਜ ਗਿਆ ਭਾਵ ਉਹਦੇ ਨਾਲ ਮਿਲ ਗਿਆ ਨਾ, ਆਪ ਵਸੈ ਮਨ, ਫਿਰ ਉਹ ਆਪ ਮਨ ਦੇ ਵਿੱਚ ਆ ਕੇ ਵਸ। ਸਾਨੂੰ ਕੋਈ ਲੱਖ ਆਖੀ ਜਾਏ, ਲੱਖ ਆਖੀ ਜਾਏ ਵੀ ਤੁਸੀਂ ਸਾਡੇ ਨਾਲ ਮਿਲਾਪ ਕਰੋ, ਸਾਡੇ ਨਾਲ ਮੇਲ ਕਰੋ, ਗ੍ਰਹਿ ਵਿਖੇ ਆਓ, ਘਰੇ ਆਓ, ਆਪਾਂ ਨਹੀਂ ਜਾਂਦੇ। ਉਨਾ ਚਿਰ ਜਿੰਨਾ ਚਿਰ ਸਾਨੂੰ ਲੱਗਦਾ ਵੀ ਇਹ ਸਿਰਫ ਗੱਲਾਂ ਵਾਲਾ ਹੀ ਹੈ, ਸਿਰਫ ਗੱਲਾਂ ਵਾਲਾ ਹੀ ਹੈ, ਜਦੋਂ ਉਹਦੀ ਪ੍ਰੇਮ ਭਾਵ ਨੂੰ ਵੇਖੀਏ, ਪ੍ਰੇਮ ਭਾਵ, ਕਿਉਂਕਿ ਬੋਲਣ ਦੇ ਲਹਿਜ਼ੇ ਤੋਂ ਪਤਾ ਲੱਗ ਜਾਂਦਾ ਵੀ ਇਹ ਫੋਰਮੈਲਿਟੀ ਕਰ ਰਿਹਾ ਹੈ ਕਿ ਸੱਚਮੁੱਚ ਚਾਹੁੰਦਾ, ਪਤਾ ਲੱਗ ਜਾਂਦਾ। ਜਿੱਥੇ ਸਿਰਫ ਫੋਰਮੈਲਿਟੀ ਦਿਸੇ ਉੱਥੇ ਇਨਸਾਨ ਵੀ ਅੱਗੋਂ ਫੋਰਮੈਲਿਟੀ ਕਰ ਦਿੰਦਾ ਵੀ ਕੋਈ ਨਹੀਂ ਜੀ ਜ਼ਰੂਰ ਆਵਾਂਗੇ। ਉਹਨੇ ਫੋਰਮੈਲਿਟੀ ਕੀਤੀ, ਅੱਗੋਂ ਸੁਣਨ ਵਾਲੇ ਨੇ ਵੀ ਫੋਰਮੈਲਿਟੀ ਅਦਾ ਕਰਤੀ। ਜਿਵੇਂ ਕਿਸੇ ਨਾਲ ਮਿਲੇ ਉਹ ਕਹਿੰਦਾ ਵੀ ਆਓ ਆਪਾਂ ਚਾਹ ਪਾਣੀ ਪੀਂਦੇ ਹਾਂ ਬੈਠ ਕੇ, ਪਤਾ ਵੀ ਫੋਰਮੈਲਿਟੀ ਕਰ ਰਹੇ ਹਾਂ ਨਾ, ਇਹਨੇ ਪਿਆਉਣਾ ਅਤੇ ਜਿਹੜਾ ਪੁੱਛਣ ਵਾਲਾ ਉਹਨੂੰ ਵੀ ਪਤਾ ਵੀ ਇਹਨੇ ਪੀਣਾ ਕੋਈ ਨਹੀਂ, ਦੋਵੇਂ ਫੋਰਮੈਲਿਟੀਜ਼ 'ਤੇ ਬੈਠੇ ਨੇ। ਹੁਣ ਸਤਿਗੁਰੂ ਕਹਿੰਦੇ ਜਿੰਨਾ ਤੇਰ ਤੇਰਾ ਮਨ ਅਤੇ ਤਨ ਭਿੱਜਦਾ ਨਹੀਂ ਉਨਾ ਚਿਰ ਉਹ ਤੈਨੂੰ ਮਿਲਦਾ ਨਹੀਂ। ਕਈ ਚੱਲ ਰੱਬਾ ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਤੈਨੂੰ ਮਿਲਣਾ ਚਾਹੁੰਦਾ, ਆਪਣੇ ਦਰਸ਼ਨ ਦਿਓ ਆਪਣੇ। ਜਿੰਨਾ ਚਿਰ ਉਹ ਤੇਰੇ ਮਨ ਨੂੰ ਭਿੱਜਿਆ ਨਹੀਂ ਵੇਖਦਾ ਉਹ ਤੇਰੇ ਕੋਲ ਕਿਵੇਂ ਆ ਜੇ। ਜਿੱਦਣ ਉਹ ਤੇਰੇ ਮਨ ਨੂੰ ਭਿੱਜਿਆ ਵੇਖ ਲਏਗਾ, ਮਨ ਅੰਦਰ ਪ੍ਰੇਮ ਵੇਖ ਲਏਗਾ, ਫਿਰ ਚੇਤਾ ਰੱਖੋ ਆਵਾਜ਼ ਵੀ ਮਾਰਨੀ ਨਹੀਂ ਪੈਂਦੀ। ਇਤਿਹਾਸ ਸਾਡੇ ਸਾਹਮਣੇ, ਕਈਆਂ ਨੇ ਆਵਾਜ਼ਾਂ ਮਾਰੀਆਂ। ਇੱਕ ਘਟਨਾ ਆਪਾਂ ਅਕਸਰ ਵਿਚਾਰਦੇ ਹਾਂ, ਭਾਈ ਲਾਲੋ ਤੇ ਮਲਕ ਭਾਗੋ ਦੋ ਨੇ। ਮਲਕ ਭਾਗੋ ਨੇ ਗੁਰੂ ਸਾਹਿਬ ਨੂੰ ਸੱਦਾ ਭੇਜਿਆ ਵੀ ਆਓ, ਭਾਈ ਲਾਲੋ ਬੁਲਾਉਣ ਗਿਆ ਸੀ, ਭਾਈ ਲਾਲੋ ਬੁਲਾਉਣ ਗਿਆ, ਗੁਰੂ ਸਾਹਿਬ ਨੇ ਆਪ ਜਾ ਕੇ ਦਰਵਾਜ਼ਾ ਖੜਕਾਇਆ। ਰਾਜਾ ਸ਼ਿਵ ਨਾਭ ਸ਼੍ਰੀ ਲੰਕਾ ਦੀ ਧਰਤੀ ਤੇ ਬੈਠਾ ਹੈ, ਭਾਈ ਮਨਸੁਖ ਨੇ ਕਿਹਾ ਕਹਿੰਦੇ ਜੇ ਤੂੰ ਮਿਲਣਾ ਚਾਹੁੰਦਾ ਹੈ ਨਾ, ਇਹ ਨਹੀਂ ਵੀ ਤੈਨੂੰ ਮੇਰੇ ਨਾਲ ਜਾਣਾ ਪੈਣਾ, ਤੂੰ ਇੱਥੇ ਬਹਿ ਕੇ ਗੁਰੂ ਨਾਨਕ ਨੂੰ ਚੇਤੇ ਕਰ। ਜਿੱਦਣ ਤੇਰੇ ਮਨ ਦੇ ਵਿੱਚੋਂ ਆਵਾਜ਼ ਨਿਕਲੀ ਤੇ ਤੇਰੀ ਅਰਜੋਈ ਗੁਰੂ ਨਾਨਕ ਸਾਹਿਬ ਤੱਕ ਪਹੁੰਚ ਗਈ, ਤੈਨੂੰ ਮਿਲਣ ਵਾਸਤੇ ਆਉਣਗੇ। ਰਾਜੇ ਸ਼ਿਵ ਨਾਭ ਨੇ ਗੁਰੂ ਸਾਹਿਬ ਨੂੰ ਚਿੱਠੀ ਨਹੀਂ ਸੀ ਪਾਈ, ਰਾਜੇ ਸ਼ਿਵ ਨਾਭ ਨੇ ਗੁਰੂ ਸਾਹਿਬ ਨੂੰ ਕੋਈ ਪੱਤਰ ਥੋੜ੍ਹੀ ਭੇਜਿਆ ਸੀ ਵੀ ਮੈਂ ਜੀ ਸ਼੍ਰੀ ਲੰਕਾ ਦਾ ਰਾਜਾ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਚੇਤੇ ਕਰਦਾ, ਆਪ ਜੀ ਆ ਕੇ ਦਰਸ਼ਨ ਬਖਸ਼ੋ। ਉਹ ਮਨ ਕਰਕੇ ਅਰਦਾਸਾਂ ਕਰ ਰਿਹਾ, ਮਨ ਕਰਕੇ ਅਰਦਾਸਾਂ ਕਰ ਰਿਹਾ, ਕਿਉਂਕਿ ਜੇ ਚਿੱਠੀ ਪੱਤਰ ਪਾਇਆ ਹੁੰਦਾ ਫਿਰ ਤੇ ਜਿਹੜੇ ਨਕਲੀ ਬਣ ਬਣ ਕੇ ਗਏ ਉਹਨਾਂ ਨੂੰ ਕਹਿੰਦਾ ਨਾ ਰਾਜਾ ਸ਼ਿਵ ਨਾਭ ਵੀ ਲਿਆਓ ਚਿੱਠੀ ਵਿਖਾਓ ਭਾਈ ਜਿਹੜੀ ਮੇਰੀ ਤੁਹਾਡੇ ਕੋਲ ਪਹੁੰਚੀ ਹੈ। ਪਰ ਉਹਨੇ ਚਿੱਠੀ ਨਹੀਂ ਪਾਈ, ਉਹਨੇ ਪਰਖ ਕੀਤੀ ਸਾਰਿਆਂ ਦੀ ਵਾਰੀ ਵਾਰੀ। ਜਦੋਂ ਗੁਰੂ ਨਾਨਕ ਸਾਹਿਬ ਆਏ ਮਾਲਕ ਨੇ ਜਾ ਕੇ ਨਾ ਉਸੇ ਤਰ੍ਹਾਂ ਗੁਰੂ ਸਾਹਿਬ ਦੀ ਵੀ ਪਰਖ ਕੀਤੀ ਉਹਨੇ, ਪਰ ਗੁਰੂ ਸਾਹਿਬ ਕਸਵੱਟੀ ਤੇ ਪਰਖ ਦੇ ਵਿੱਚ ਖਰੇ ਉਤਰ ਗਏ। ਫਿਰ ਰਾਜਾ ਸ਼ਿਵ ਨਾਭ ਮੰਨ ਗਿਆ ਵੀ ਵਾਕਈ ਇਹ ਗੁਰੂ ਨਾਨਕ ਨੇ। ਜਿੱਥੇ ਗੱਲਾਂ ਨੇ ਉੱਥੇ ਮਿਲਾਪ ਨਹੀਂ, ਜਿੱਥੇ ਪ੍ਰੇਮ ਹੈ ਉੱਥੇ ਆਵਾਜ਼ ਵੀ ਮਾਰਨੀ ਨਹੀਂ ਪੈਂਦੀ। ਤੁਸੀਂ ਕਦੇ ਵੀ ਵੇਖ ਲਓ ਜੀ, ਆਪਾਂ ਮਨ ਕਰਕੇ ਕਿਸੇ ਬੰਦੇ ਨੂੰ ਚੇਤੇ ਕਰੀਏ, ਮਨੁੱਖ ਨੂੰ ਹੀ ਚੇਤੇ ਕਰ ਲਓ, ਜਾਂ ਤੇ ਉਹਦਾ ਮਿਲਾਪ ਹੋ ਜਾਂਦਾ ਹੈ ਤੇ ਜਾਂ ਅੱਜ ਸਾਇੰਸ ਦਾ ਵਿਗਿਆਨ ਦਾ ਯੁੱਗ ਹੈ, ਫਿਰ ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਸਾਡਾ ਸੰਬੰਧ ਬਣ ਜਾਂਦਾ ਹੈ। ਫਿਰ ਉਹ ਭਾਵੇਂ ਟੈਲੀਫੋਨ ਦੇ ਜ਼ਰੀਏ ਬਣੇ, ਅਤੇ ਜਦੋਂ ਉਹਦਾ ਟੈਲੀਫੋਨ ਵੀ ਆਵੇ ਨਾ ਅਸੀਂ ਸਹਿਜ ਸੁਭਾਅ ਨੂੰ ਕਿ ਵੀ ਅੱਜ ਮੈਂ ਤੈਨੂੰ ਬਹੁਤ ਚੇਤੇ ਕਰ ਰਿਹਾ ਸੀ, ਫਿਰ ਉਹ ਵੀ ਕਹਿੰਦਾ ਕਹਿੰਦਾ ਤੇ ਤਾਂ ਤੂੰ ਕੀਤਾ ਤੇ ਵੇਖ ਤੇਰੀ ਆਵਾਜ਼ ਮੇਰੇ ਤੱਕ ਪਹੁੰਚੀ ਹੈ, ਮੇਰਾ ਹਿਰਦਾ ਵਿਆਕੁਲ ਹੋਇਆ ਅਤੇ ਮੈਂ ਤੇਰੇ ਨਾਲ ਇਸ ਵਕਤ ਹੁਣ ਸੰਪਰਕ ਕੀਤਾ ਹੈ ਨਾ।
ਬਸ ਇਸੇ ਤਰ੍ਹਾਂ ਜਦੋਂ ਸਾਡਾ ਹਿਰਦਾ ਵਿਆਕੁਲ ਹੋ ਕੇ ਉਹਨੂੰ ਆਵਾਜ਼ ਮਾਰਦਾ ਤੇ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਦਾ, ਫਿਰ ਉਹ ਮਨ ਵਿੱਚ ਆ ਵੱਸਦਾ

ਆਪੇ ਵੇਦ ਪੁਰਾਣ ਸਭ ਸ਼ਾਸਤ, ਕਹਿੰਦੇ ਆਪ ਹੀ ਆਪ ਹੈ, ਆਪ ਕਥੈ, ਆਪ ਹੀ ਕਥਦਾ, ਆਪ ਭੀਜੈ ਤੇ ਆਪ ਹੀ ਪ੍ਰਸੰਨ ਹੁੰਦਾ, ਆਪੇ ਹੀ ਬੋਲਦਾ, ਆਪੇ ਹੀ ਪ੍ਰਸੰਨ ਹੁੰਦਾ, ਫਿਰ ਆਪੇ ਹੀ ਬਹਿ ਪੂਜੇ ਕਰਤਾ, ਆਪ ਹੀ ਉਹ ਬਹਿ ਕੇ ਪੂਜਦਾ ਵੀ ਹੈ, ਤੇ ਆਪ ਪ੍ਰਪੰਚ ਕਰੀਜਾ, ਕਹਿੰਦੇ ਫਿਰ ਪ੍ਰਪੰਚ ਕਰਨ ਵੀ ਉਹਨੇ ਆਪ ਹੀ ਲਾਇਆ ਹੋਇਆ, ਕਈ ਉਹਦੀ ਪੂਜਾ ਕਰ ਰਹੇ ਨੇ, ਕਈ ਪ੍ਰਪੰਚ ਕਰ ਰਹੇ ਨੇ, ਪਰ ਇਹ ਸਾਰੀ ਖੇਡ ਉਹਦੀ ਹੀ ਰਚੀ ਹੋਈ

ਆਪ ਹੀ ਉਹ ਪ੍ਰਵਿਰਤੀ ਹੈ ਅਤੇ ਆਪ ਹੀ ਉਹ ਨਿਰਵਿਰਤੀ ਵੀ ਹੈ। ਮਤਲਬ ਆਪ ਹੀ ਉਹ ਗ੍ਰਿਸਥੀ ਮਤ ਵਾਲਾ ਵੀ ਹੈ ਅਤੇ ਆਪ ਹੀ ਤਿਆਗੀ ਮਤ ਵਾਲਾ ਵੀ ਹੈ। ਆਪੇ ਅਕੱਥ ਕਥੀਦ ਹੈ, ਆਪ ਹੀ ਉਹ ਅਕੱਥ ਨੂੰ ਕਥਦਾ ਵੀ ਹੈ। ਆਪੇ ਪੁੰਨ ਸਭ ਆਪ ਕਰਾਏ, ਆਪ ਹੀ ਉਹ ਸਭ ਕੁਝ ਕਰਵਾਉਂਦਾ ਹੈ। ਆਪ ਅਲਿਪਤ ਅਤੇ ਉਹ ਸਦਾ ਨਿਰਲੇਪ ਹੈ, ਵਰਤੀਜਾ ਵਰਤ ਸਾਰੀਆਂ ਥਾਵਾਂ 'ਤੇ ਰਿਹਾ ਹੈ ਪਰ ਨਿਰਲੇਪ ਹੋ ਕੇ ਉਹ ਵਰਤਦਾ ਹੈ। ਫਿਰ ਆਪੇ ਸੁੱਖ ਦੁੱਖ ਦੇਵੈ ਕਰਤਾ। ਕਰਮ ਮਨੁੱਖ ਦੇ ਨੇ, ਕੀਤੇ ਕਰਮਾਂ ਮੁਤਾਬਕ ਇਹਨੂੰ ਸੁੱਖ ਅਤੇ ਦੁੱਖ ਮਿਲਦਾ ਹੈ। ਇਹਦੇ ਕੀਤੇ ਕਰਮ ਜਦੋਂ ਇਹਦੇ ਸਾਹਮਣੇ ਆਉਂਦੇ ਨੇ ਫਿਰ ਇਹਦੇ ਸਾਹਮਣੇ ਆਏ ਦੁੱਖ, ਵੇਖੋ ਜੀ ਬਣਾਇਆ ਉਸੇ ਨੇ, ਬਣਾਏ ਉਸੇ ਨੇ ਨੇ, ਪਰ ਜਿਵੇਂ ਜਿਵੇਂ ਜਿਹਦੇ ਜਿਹਦੇ ਕਰਮ ਨੇ ਉਵੇਂ ਉਵੇਂ ਇਹ ਇਨਸਾਨ ਭੋਗੀ ਜਾਂਦਾ। ਫਿਰ ਉਹ ਭਾਵੇਂ ਸੁੱਖ ਹੋਵੇ ਅਤੇ ਭਾਵੇਂ ਦੁੱਖ ਹੋਵੇ, ਸਾਡੇ ਸਾਡੇ ਕਰਮਾਂ ਦਾ ਨਤੀਜਾ ਸਾਡੇ ਸਾਹਮਣੇ ਆ ਜਾਂਦਾ। ਜੇ ਮੈਂ ਚੰਗੇ ਕਰਾਂ ਤਾਂ ਮੇਰੇ ਕੋਲ ਸੁੱਖ ਹੋਏਗਾ, ਜੇ ਮੈਂ ਮੰਦੇ ਕਰਾਂ ਤਾਂ ਮੇਰੇ ਕੋਲ ਦੁੱਖ ਹੋਏਗਾ। ਖੇਡ ਉਸੇ ਦੀ ਹੈ, ਬੀਜ ਉਹੀ ਬੀਜ ਨਾ, ਬੀਜ ਬੀਜਿਆ ਫਲ ਉਹਨੇ ਲਾਉਣਾ। ਹੁਣ ਬੀਜਣ ਵਾਲੇ 'ਤੇ ਨਿਰਭਰ ਕਰਦਾ ਵੀ ਉਹ ਕੀ ਬੀਜ ਰਿਹਾ। ਕਿੱਕਰ ਬੀਜਾਂਗੇ ਰੱਬ ਨਾਲ ਉਲਾਮੇ ਜਿੰਨੇ ਮਰਜ਼ੀ ਕਰੀ ਚੱਲੋ, ਕੰਢੇ 'ਤੇ ਵੱਜਣਗੇ, ਅਤੇ ਜੇ ਦਾਖਾਂ ਬੀਜਾਂਗੇ ਤਾਂ ਫਿਰ ਰੱਬ ਨਾਲ ਜਿੰਨੇ ਮਰਜ਼ੀ ਆਪਾਂ ਉਹਦੀ ਦਇਆ ਦੇ ਉਹਦੀ ਬਖਸ਼, ਕਿਉਂਕਿ ਜਦੋਂ ਬੀਜੀਆਂ ਹੀ ਦਾਖਾਂ ਨੇ ਫਿਰ ਦਾਖਾਂ ਹੀ ਮਿਲਣਗੀਆਂ। ਜੇ ਕੰਢੇ ਬੀਜੇ ਨੇ ਤਾਂ ਫਿਰ ਕੰਢੇ ਹੀ ਮਿਲਣਗੇ, ਜੇ ਦੁੱਖ ਬੀਜੇ ਨੇ ਤਾਂ ਦੁੱਖ ਹੀ ਮਿਲਣਗੇ, ਜੇ ਸੁੱਖ ਬੀਜੇ ਤਾਂ ਸੁੱਖ ਮਿਲਣਗੇ। ਕਹਿੰਦੇ ਆਪੇ ਸੁੱਖ ਦੁੱਖ ਦੇਵੈ ਕਰਤਾ, ਆਪੇ ਬਖਸ਼, ਆਪੇ ਹੀ ਉਹ ਬਖਸ਼ਿਸ਼ ਕਰਨ ਵਾਲਾ। ਇਸ ਤਰ੍ਹਾਂ ਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਮਤ ਦੇ ਕੇ ਨਿਵਾਜਦੇ ਨੇ। ਗੁਰੂ ਬਾਬਾ ਜੀ ਕਿਰਪਾ ਕਰਨ, ਕਿਤੇ ਸਾਹਿਬ ਦੇ ਦਰਸਾਏ ਹੋਏ ਰਾਹਾਂ 'ਤੇ ਚੱਲਣ ਦੀ ਜਾਂਚ ਆ ਜਾਏ। ਗੁਰੂ ਦੇ ਦਰਸਾਏ ਰਾਹਾਂ 'ਤੇ ਚੱਲਦੇ ਹਾਂ, ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਉਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾ ਮਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ

Madrid, hombre.

ਸ਼ੁਕਰਾਨਾ ਹੈ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ 'ਤੇ ਗੁਰਮਤਿ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅੰਮ੍ਰਿਤ ਵੇਲੇ ਤੋਂ ਬੋਲਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ, ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ, ਕਦਮ ਕਦਮ ਲੇਖੇ ਚਲਾਉਣਾ, ਬੀਜਿਆ ਰਿਹਾ ਕਰਨਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ

ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ।

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਹੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ।

ਆਖਾ ਪਵਾਏ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਜ਼ੋਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ

ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ।

0: ਆਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਯਾਰ ਸੋ ਪਾਤਸ਼ਾਹ ਸਾਰੇ ਨਾਨਕ ਰਹਿਣ ਰਜਾਈ ਰਜਾਈ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ।
1: ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਐਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਠੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲਿਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਕ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵੜੇ ਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਿਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉੱਦਮ ਜਾ ਆਹਰ ਹਰ ਜੀਉ ਪ੍ਰਿਆ ਸੈਲ ਪੱਥਰ ਮੈਂ ਜੰਤੇ ਉਪਾਏ ਤਾਕਾਰ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ

ਸਿਰ ਸੇ ਰਿਜਕ ਸਵਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਊੜ ਆਵੈ ਸੈਂ ਕੌਂਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨੇ ਮੈਂ ਸਿਮਰਨ ਕਰਿਆ।

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭੈ ਰਨਕੋ ਆਏ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ।

ਸੇਵਕ ਸਿੱਖਾਂ ਮਾਰ ਤਾਰੀਹੇ, ਚੁਨ ਚੁਨ ਸ਼ਤਰ ਹਮਾਰ ਮਾਰੀਹੇ, ਆਪ ਹਾਥ ਜੈ ਮੁਜੈ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਤ ਜੋ ਕਰੀ ਹੋ ਰੱਛਾ, ਰਾਖ ਲਿਓ ਮੋਹਿ ਰੱਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਨ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੋ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਉਣ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੋ ਥੀਓ, ਜਉਣ ਕਾਲ ਸਵ ਲੋਕ ਸਵਾਰਾ, ਨਮਸਕਾਰ ਹੈ ਤਹੇ ਹਮਾਰਾ, ਜਉਣ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਛਣ ਉਪਜਾਇਓ, ਆਦਿ ਅੰਤ ਇੱਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸ਼ਤਰਨ ਕੋ ਪਲਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੇ, ਘਟ ਘਟ ਕੇ ਪੜ ਪੜ ਕੀ ਜਾਨੇ, ਜਾਵ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ, ਜਬ ਆਕਰਖ ਕਰ ਤੋਂ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੋਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਰ ਆਲਮ, ਜਾਣਤ ਬੇਦ ਭੇਦ ਅਰ ਆਲਮ,

ਸਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹੁਣ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਵਧਹਿ ਜੇਤੀ ਵਰਨਤ ਭਿੰਨ ਵਿੰਨ ਤੋਹੈ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੁਪਸ ਰੂਪਾ ਰੰਕ ਪਇਓ ਰਾਵ ਕਹੀਂ ਭੂਪਾ ਅੰਡ ਜੇ ਰਸੇ ਤਜ ਕੀਨੀ ਉਤਪਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੇ ਬੈਠਾ ਕਹੋਂ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਉ ਆਜੁਗਾ ਸ੍ਰੂ ਸਿਉਮ ਪਉ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਵਾਰਿਆ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਗਾਤਾ ਜੇ ਅਸਤੋ ਜੈ ਤਵ ਸ਼ਰਣੀ ਪਰੈ ਤਿਨਕੇ ਦੁਸ਼ਟ ਦੁਖ ਤੁਹਾਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ

सब होई, दुष्ट सह सवय सके ना कोई। एक बार जिन तुम्हें संभारा,

दुष्ट दोग दे नेह बचाई सवैया पाए गहे जावते तुमरे

ਵਾਜੇ ਪੰਸ਼ਵ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਠ

नाही अपे तरस पयोई तरस पया मेहरा मत होई।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗੌਤੀ ਸਿਮਰ ਕੈ।

ਨਾਮ ਵਾਹਿਗੁਰੂ ਸਾਹਿਬ ਜੀਓ, ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਿਕ ਵਿਚਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ। ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਣ 'ਤੇ ਬਿਰਾਜਮਾਨ ਹਨ। ਸਿੱਖ ਸੰਗਤਾਂ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਦੀਆਂ ਨੇ ਔਰ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਜੀਵਨ ਜਾਚ ਵੀ ਸਿੱਖਦੀਆਂ ਹਨ, ਜਿਹਦੇ ਉੱਪਰ ਸਤਿਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਜੁਗਤ ਸਮਝ ਆ ਜਾਂਦੀ ਹੈ ਔਰ ਜਿਸ ਨੂੰ ਜੁਗਤ ਸਮਝ ਆ ਗਈ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਗੁਰ ਕਿਰਪਾ ਜਹਿ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਿੱਥੇ ਬੇਅੰਤ ਸੰਗਤਾਂ ਆਈਆਂ ਹਨ ਉੱਥੇ ਇੱਕ ਪਰਿਵਾਰ ਆਇਆ ਜਿਹਦੇ ਵਿੱਚ ਇੱਕ ਇਸਤਰੀ ਹੈ ਔਰ ਜਿਹਨੇ ਆਪਣੇ ਮੁੱਖ ਨੂੰ ਢੱਕਿਆ, ਜਿਹਨੂੰ ਅਸੀਂ ਘੁੰਡ ਕਹਿੰਦੇ ਹਾਂ।

0: ਇਲਾਕੇ 'ਚੋਂ ਲੰਗਰ ਦੀ ਸੇਵਾ ਦੇ ਵਿੱਚ ਲੱਗਾ ਹੋਇਆ। ਆਪ ਗੁਰੂ ਮਹਾਰਾਜ ਜੀ ਨੇ ਸੇਵਕ ਨੂੰ ਭੇਜ ਕੇ ਇਸ ਪਰਿਵਾਰ ਨੂੰ ਬੁਲਾਇਆ ਔਰ ਸਤਿਗੁਰੂ ਮਹਾਰਾਜ ਜੀ ਪੁੱਛਦੇ ਨੇ ਉਸ ਇਸਤਰੀ ਨੂੰ ਕਿ ਗੁਰੂ ਮਹਾਰਾਜ ਦੇ ਦਰ 'ਤੇ ਕਿਵੇਂ ਆਉਣਾ ਹੋਇਆ ਔਰ ਕਿਸ ਇਲਾਕੇ ਤੋਂ ਤੁਸੀਂ ਆਏ ਹੋ। ਉਹ ਫਿਰ ਅੱਗੋਂ ਆਪਣਾ ਦੱਸਦੀ ਹੈ ਕਿ ਮੇਰਾ ਗੁਰੂ ਚਰਨਾਂ ਦੇ ਵਿੱਚ ਆਉਣਾ ਕਿਵੇਂ ਹੈ। ਕਵੀ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ ਦਾ ਜ਼ਿਕਰ ਕਰਦੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ।
1: ਸਮਤ ਪੰਚ ਰਹਿਓ ਸੁਖ ਪਾਏ।
0: ਉਹਨੇ ਆਖਿਆ ਕਿ ਮੈਂ ਰਾਏਪੁਰ ਤੋਂ, ਮੇਰੇ ਮਾਂ ਬਾਪ ਜਿਹੜੇ ਨੇ ਉਹ ਰਹਿਣ ਵਾਲੇ ਪੇਕਾ ਘਰ ਜਿਹੜਾ ਮੇਰਾ ਉਹ ਰਾਏਪੁਰ ਤੋਂ ਹੈ ਔਰ ਜਦੋਂ ਮੈਂ 5 ਸਾਲਾਂ ਦੀ, ਕਿਉਂਕਿ ਦੇਖੋ ਜੈਸਾ ਮਾਹੌਲ ਘਰ ਦੇ ਵਿੱਚ ਹੋਏਗਾ, ਜੋ ਘਰ ਦੇ ਵਿੱਚ ਛੋਟੇ ਬੱਚੇ ਨੇ ਧੀਆਂ ਪੁੱਤਰ, ਉਹਨਾਂ ਉੱਤੇ ਵੀ ਉਹ ਪ੍ਰਭਾਵ ਜ਼ਰੂਰ ਪਏਗਾ। ਹੁਣ ਜੇ ਮਾਂ ਬਾਪ ਬਾਣੀ ਪੜ੍ਹਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਸਤ ਸੰਗਤ ਕਰਨ ਵਾਲੇ ਨੇ, ਅਤੇ ਧੀਆਂ ਪੁੱਤਰਾਂ 'ਤੇ ਵੀ ਉਹਦਾ ਪ੍ਰਭਾਵ ਜ਼ਰੂਰ ਪਏਗਾ। ਘਰ ਦੇ ਵਿੱਚ ਆਏ ਗਏ ਦੀ ਸੇਵਾ ਹੋਏਗੀ, ਆਏ ਗਏ ਨੂੰ ਲੰਗਰ ਪ੍ਰਸ਼ਾਦ ਪਿਆਰ ਭਾਵਨਾ ਨਾਲ ਛਕਾਇਆ ਜਾਏਗਾ ਅਤੇ ਦੇਖ ਦੇਖ ਕੇ ਧੀਆਂ ਪੁੱਤਰਾਂ 'ਤੇ ਵੀ ਇਹ ਅਸਰ ਹੋਏਗਾ। ਜੈਸਾ ਘਰ ਦਾ ਮਾਹੌਲ ਹੋਏਗਾ, ਛੋਟੇ ਬੱਚਿਆਂ 'ਤੇ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ। ਇਸ ਲਈ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਆਪਣੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਬਣਾ ਕੇ ਰੱਖਣਾ ਹੈ। ਜਿਹੜੇ 5-10 ਸਾਲਾਂ ਦੇ ਬੱਚੇ ਨੇ ਉਹਨਾਂ ਉੱਤੇ ਇਹਦਾ ਪ੍ਰਭਾਵ ਸਭ ਤੋਂ ਵੱਧ ਹੈ, ਜੋਬਨ ਦੇ ਵਿੱਚ ਨਹੀਂ, ਬਚਪਨ ਦੇ ਵਿੱਚ। ਇਹ ਜਿਹੜਾ ਬਚਪਨ ਹੈ ਇਹਦੇ ਉੱਤੇ ਇਹਦਾ ਅਸਰ ਬਹੁਤ ਪੈਂਦਾ। ਹੁਣ ਉਹ ਬੱਚੀ ਨੇ ਆਖਿਆ ਕਿ ਜਿਹੜਾ ਮੇਰਾ ਪੇਕਾ ਘਰ ਹੈ ਉਹ ਸੇਵਾ ਭਾਵਨਾ ਵਾਲਾ ਹੈ, ਮੇਰੇ ਮਾਤਾ ਜੀ ਵੀ, ਮੇਰੇ ਪਿਤਾ ਜੀ ਵੀ। ਔਰ ਜਦੋਂ ਮੈਂ 5 ਸਾਲ ਦੀ ਸੀ, ਸੰਮਤ ਪੰਚ ਰਹਿਓ, ਜਦੋਂ ਮੈਂ 5 ਸਾਲਾਂ ਦੀ ਹੋਈ ਸਾਂ,
1: ਮੈਂ ਵੀ ਸੇਵਾ ਕਰੋਂ ਹਿਤ ਲਾਏ,
0: ਤੇ ਮੇਰਾ ਵੀ ਚਿੱਤ ਕੀਤਾ ਵੀ ਜਿਵੇਂ ਮਾਂ ਬਾਪ ਸੇਵਾ ਕਰਦੇ ਆ ਤੇ ਮੈਂ ਵੀ ਸੇਵਾ ਕਰਾਂ। ਫਿਰ ਬੇਨਤੀ ਸਮਝਿਓ, ਅਸੀਂ ਜਦੋਂ ਸੇਵਾ ਕਰਾਂਗੇ, ਮੰਨ ਲਓ ਸਾਡੇ ਨਾਲ ਛੋਟੇ ਬੱਚੇ ਆ ਰਹੇ ਆ, ਅਸੀਂ ਜੋੜੇ ਘਰ ਵਿੱਚ ਜਦੋਂ ਜੋੜੇ ਝਾੜਾਂਗੇ ਤੇ ਉਹਨਾਂ ਅੰਦਰ ਵੀ ਚਾਓ ਪੈਦਾ ਹੋਏਗਾ। ਉਹ ਵੀ ਦੇਖ ਦੇਖ ਕੇ ਇੱਕ ਦਿਨ ਕਹਿਣਗੇ ਮਾਂ ਮੈਂ ਵੀ ਜੋੜੇ ਝਾੜਨੇ ਆ, ਪਿਤਾ ਜੀ ਨੂੰ ਕਹਿਣਗੇ ਮੈਂ ਵੀ ਜੋੜੇ ਝਾੜਨੇ ਆ। ਸੰਗਤ ਕਰਾਂਗੇ, ਸੇਵਾ ਕਰਾਂਗੇ, ਪਾਠ ਕਰਾਂਗੇ, ਉਹ ਦੇਖ ਦੇਖ ਕੇ ਉਹਨਾਂ ਉੱਤੇ ਵੀ ਐਸਾ ਅਸਰ ਹੁੰਦਾ। ਕਹਿੰਦੇ ਮੈਂ ਜਦੋਂ 5 ਸਾਲਾਂ ਦੀ ਹੋਈ, ਇਹ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸ ਰਹੀ ਹੈ ਉਹ, ਵੀ ਮਹਾਰਾਜ ਜੀ ਮੈਂ 5 ਸਾਲਾਂ ਦੀ ਹੋਈ, ਮੈਂ ਵੀ ਸੇਵ ਕਰੋਂ ਹਿੱਤ ਲਾਏ, ਮੇਰੇ ਅੰਦਰ ਵੀ ਇਹ ਭਾਵਨਾ ਬਣੀ ਕਿ ਮੈਂ ਵੀ ਜਿਵੇਂ ਸੇਵਾ ਮੇਰੇ ਮਾਂ ਬਾਪ ਕਰਦੇ ਆ, ਆਏ ਗਏ ਦੀ ਲੰਗਰ ਪ੍ਰਸ਼ਾਦ ਛਕਾਉਂਦੇ ਆ, ਤੇ ਮੇਰੇ ਮਨ ਵਿੱਚ ਵੀ ਇਹ ਸੇਵਾ ਦੀ ਭਾਵਨਾ ਬਣੀ ਸੀ।
1: ਕਥਾ ਸੁਣਾਏ ਅਨੇਕ ਪ੍ਰਕਾਰਾਂ,
0: ਤੇ ਕਈ ਵਾਰੀ ਸਤਸੰਗ ਘਰ ਦੇ ਵਿੱਚ ਹੀ ਹੋ ਜਾਣਾ। ਜਦੋਂ ਕੋਈ ਗੁਰਮੁਖ ਪਿਆਰੇ ਆਉਣੇ, ਲੰਗਰ ਪ੍ਰਸ਼ਾਦ ਉਹਨਾਂ ਨੂੰ ਜਦੋਂ ਛਕਾਉਣਾ ਤੇ ਉਹਨਾਂ ਨੇ ਫਿਰ ਗੁਰਬਾਣੀ ਦੀ ਵਿਚਾਰ ਕਰਨੀ, ਸ਼ਬਦ ਦੀ ਵਿਚਾਰ ਕਰਨੀ, ਉਹ ਜਦੋਂ ਕਥਾ ਵਿਚਾਰ ਉਹ ਕਰਦੇ ਸੀ ਤੇ ਮੈਂ ਵੀ ਆਪਣੇ ਮਾਂ ਬਾਪ ਨਾਲ ਬੈਠ ਕੇ ਸੁਣਨੀ, ਉਹਨਾਂ ਨੇ ਗੁਰੂ ਸਾਖੀ ਸੁਣਾਉਣੀ, ਗੁਰ ਇਤਿਹਾਸ ਸੁਣਾਉਣਾ। ਇੱਕ ਬੇਨਤੀ ਕਰਾਂ, ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਇਆ ਕਰੀਏ, ਪਰ ਜਦੋਂ ਅਸੀਂ ਇਹ ਵੀ ਕਹਿ ਦਿੰਦੇ ਹਾਂ ਵੀ ਇਹਨਾਂ ਨੂੰ ਚੁੱਪ ਕਰਵਾਓ, ਇਹਨਾਂ ਨੂੰ ਬਿਠਾਓ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨੂੰ ਅਸੀਂ ਗੁਰੂ ਘਰ ਨਹੀਂ ਲੈ ਕੇ ਆਉਂਦੇ।

0: ਇਹਦਾ ਮਤਲਬ ਇਹ ਨਹੀਂ ਹੁੰਦਾ। ਅਸੀਂ ਉਹਨਾਂ ਨੂੰ ਸਿਖਾਈਏ ਬੱਚਿਆਂ ਨੂੰ ਕਿ ਅਸੀਂ ਗੁਰੂ ਘਰ ਜਾਣਾ, ਜਿੱਦਾਂ ਅਸੀਂ ਬੈਠਾਂਗੇ ਤੁਸੀਂ ਵੀ ਸਾਡੇ ਨਾਲ ਉਵੇਂ ਹੀ ਬੈਠਣਾ। ਕੀਰਤਨ ਹੋ ਰਿਹਾ, ਕੀਰਤਨ ਸੁਣਨਾ, ਪਾਠ ਹੋ ਰਿਹਾ, ਪਾਠ ਸੁਣਨਾ, ਕਥਾ ਹੋ ਰਹੀ, ਕਥਾ ਸੁਣਨੀ ਹੈ। ਇਹ ਅਸੀਂ ਸਿਖਾਉਣਾ ਬੱਚਿਆਂ ਨੂੰ, ਇਹ ਨਹੀਂ ਕਿ ਉੱਥੇ ਰੌਲਾ ਪਾਉਂਦੇ ਆ ਜੀ ਗੁਰੂ ਘਰ ਜਾ ਕੇ ਇਹ ਸ਼ੋਰ ਮਚਾਉਂਦੇ ਆ, ਅਸੀਂ ਲੈ ਕੇ ਜੇ ਹੁਣ ਨਹੀਂ ਲੈ ਕੇ ਆਵਾਂਗੇ ਫਿਰ ਇਹਨਾਂ ਨੂੰ ਗੁਰੂ ਘਰ ਨਾਲ ਜੋੜਾਂਗੇ ਕਿੱਦਾਂ, ਅਤੇ ਜੇ ਹੁਣ ਨਹੀਂ ਲੈ ਕੇ ਆਏ ਤਾਂ ਮੁੜ ਕੇ ਇਹਨਾਂ ਨੇ ਨਹੀਂ ਆਉਣਾ। ਇਸ ਲਈ ਇਹਨਾਂ ਨੂੰ ਲੈ ਕੇ ਆਓ, ਪਰ ਲੈ ਕੇ ਆਉਣ ਲੱਗਿਆਂ ਇਹਨਾਂ ਨੂੰ ਨਾਲ ਸਮਝਾਓ, ਸਿੱਖਿਆ ਦਿਓ ਕਿ ਬੱਚਿਓ ਉੱਥੇ ਦੌੜਨਾ ਨਹੀਂ, ਸ਼ੋਰ ਨਹੀਂ ਮਚਾਉਣਾ, ਰੌਲਾ ਨਹੀਂ ਪਾਉਣਾ, ਬੈਠ ਕੇ ਸਾਡੇ ਨਾਲ ਤੁਸੀਂ ਸੁਣਨਾ ਹੈ, ਪਾਠ ਹੈ, ਕੀਰਤਨ ਹੈ, ਕਥਾ ਉਹਨੂੰ ਸੁਣਨਾ। ਅੱਜ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਦਾ ਸੁਭਾਅ ਬਣੇਗਾ ਸੰਗਤ ਕਰਨ ਦਾ, ਬਾਣੀ ਸੁਣਨ ਦਾ, ਸੇਵਾ ਕਰਨ ਦਾ, ਫਿਰ ਵੱਡੇ ਹੋ ਕੇ ਆਪੇ ਜੁੜ, ਫਿਰ ਸਾਨੂੰ ਚਿੰਤਾ ਨਹੀਂ ਹੈ, ਫਿਰ ਇਹ ਜਦੋਂ ਭਰ ਜੋਬਨ ਵਿੱਚ ਆਉਣਗੇ ਆਪੇ ਜੁੜ ਜਾਣਗੇ। ਜੋੜਨਾ ਬਚਪਨ ਹੈ, ਅਸੀਂ ਬਚਪਨ ਨਹੀਂ ਜੋੜ ਪਾ ਰਹੇ, ਅਸੀਂ ਜਵਾਨ, ਜਿਹੜਾ ਜੋਬਨ ਹੈ ਅਸੀਂ ਜਵਾਨੀ ਵਿੱਚ ਇਹਨਾਂ ਨੂੰ ਜੋੜਨਾ ਚਾਹੁੰਦੇ ਹਾਂ, ਜਵਾਨੀ 'ਚ ਜੋੜਨਾ ਬੜਾ ਔਖਾ ਹੈ। ਇਹਨਾਂ ਨੂੰ ਬਚਪਨ 'ਚ ਜੋੜਾਂਗੇ ਤਾਂ ਗੱਲ ਬਣਨੀ ਹੈ। ਇਸ ਵਾਸਤੇ ਕਹਿੰਦੇ ਜਦੋਂ ਮੈਂ 5 ਸਾਲਾਂ ਦੀ ਸੀ ਅਤੇ ਜਦੋਂ ਘਰ ਵਿੱਚ ਸੇਵਾ ਹੋਣੀ, ਸਤ ਸੰਗਤ ਹੋਣੀ, ਅਤੇ ਮੈਂ ਵੀ ਬੈਠ ਕੇ ਉਹਨਾਂ ਦੇ ਬਚਨ ਸੁਣਨੇ, ਮੈਂ ਵੀ ਗੁਰ ਸਾਖੀਆਂ ਸੁਣਨੀਆਂ, ਇਤਿਹਾਸ ਸੁਣਨਾ, ਤੇ ਮੇਰੇ ਮਨ ਦੇ ਵਿੱਚ ਵੀ ਬੜਾ ਚਾਓ ਉਸ ਵੇਲੇ ਬਣਿਆ ਸੀ।
1: ਮੈਂ ਪੀ ਸੁਣਤ ਰਹੀ ਤਿਸ ਬਾਰਾਂ,
0: ਔਰ ਜਿਵੇਂ ਮੇਰੇ ਮਾਂ ਬਾਪ ਸੁਣਦੇ ਸੀ, ਸਤ ਸੰਗਤ ਘਰ ਦੇ ਵਿੱਚ ਹੁੰਦੀ ਸੀ। ਇਹ ਵੀ ਧਿਆਨ ਰੱਖਿਓ, ਘਰ ਵਿੱਚ ਸੰਗਤ ਹੋਣੀ ਬਹੁਤ ਜ਼ਰੂਰੀ ਹੈ। ਫਿਰ ਬੇਨਤੀ ਵਾਰ ਵਾਰ ਕਰ ਰਿਹਾ, ਜੈਸਾ ਘਰ ਦਾ ਮਾਹੌਲ ਬਣਾਓਗੇ ਇਹ ਛੋਟੇ ਛੋਟੇ ਬੱਚਿਆਂ 'ਤੇ ਉੱਦਾਂ ਦਾ ਹੀ ਅਸਰ ਹੋਣਾ ਹੈ। ਇੱਕ ਦਿਨ ਤੁਸੀਂ ਸਤਸੰਗ ਘਰ ਵਿੱਚ ਕਰੋ, ਪਾਠ ਕਰੋ, ਸੇਵਾ ਕਰੋ, ਅਤੇ ਫਿਰ ਬੱਚੇ ਵੀ ਅਗਲੇ ਦਿਨ ਤੁਹਾਨੂੰ ਉਹ ਨਕਲ ਉਤਾਰਨਗੇ, ਅਗਲੇ ਦਿਨ ਬੱਚੇ ਨਕਲ ਉਤਾਰਨਗੇ, ਉਹ ਸੇਵਾ ਕਰਕੇ ਦਿਖਾਉਣਗੇ, ਤੁਹਾਨੂੰ ਸੰਗਤ ਕਰਕੇ ਦਿਖਾਉਣਗੇ। ਇੱਕ ਦਿਨ ਤੁਸੀਂ ਨਾਚ ਗਾਣੇ ਕਰਕੇ ਦੇਖ ਲਿਓ, ਅਗਲੇ ਦਿਨ ਉਹ ਤੁਹਾਨੂੰ ਨੱਚ ਕੇ ਟੱਪ ਕੇ ਦਿਖਾਉਣਗੇ। ਅਸਰ ਪੈਂਦਾ ਨਾ ਬੱਚੇ 'ਤੇ। ਹੁਣ ਅਸੀਂ ਆਪਣੇ ਘਰ ਦਾ ਮਾਹੌਲ ਕਿੱਦਾਂ ਬਣਾਉਣਾ, ਪਰਮਾਤਮਾ ਦੇ ਨਾਮ ਭਜਨ ਬੰਦਗੀ ਵਾਲਾ ਬਣਾਉਣਾ ਕਿ ਨੱਚਣ ਟੱਪਣ ਵਾਲਾ, ਸਾਡੇ ਛੋਟੇ ਛੋਟੇ ਬੱਚਿਆਂ 'ਤੇ ਅਸਰ ਉੱਦਾਂ ਦਾ ਹੀ ਹੋਣਾ। ਕਈ ਐਸੇ ਛੋਟੇ ਛੋਟੇ ਬੱਚਿਆਂ ਦੇ ਮਾਂ ਬਾਪ ਵੀਡੀਓ ਕਲਿੱਪ ਬਣਾਉਂਦੇ ਆ, ਉਹ ਬੱਚੇ ਭਾਂਡੇ ਲੈ ਕੇ ਢੋਲਕੀ ਵਜਾ ਰਹੇ ਹੁੰਦੇ ਨੇ, ਉਹ ਘਰ ਦੇ ਬਰਤਨ ਹੁੰਦੇ ਨਾ ਬਰਤਨ, ਉਹੀ ਰੱਖ ਕੇ ਢੋਲਕੀ ਵਜਾ ਰਹੇ ਅਤੇ ਦੂਜਾ ਨਾਲ ਦਾ ਸਿਮਰਨ ਕਰ ਰਿਹਾ ਹੁੰਦਾ। ਉਹਨਾਂ ਨੂੰ ਪਤਾ ਹੈ ਵੀ ਇਸ ਤਰ੍ਹਾਂ ਢੋਲਕੀ ਵੀ ਵੱਜਦੀਆਂ ਅਤੇ ਇਸ ਤਰ੍ਹਾਂ ਸਿਮਰਨ ਵੀ ਹੁੰਦਾ। ਔਰ ਕਈ ਘਰਾਂ ਦੇ ਵਿੱਚ ਬੱਚੇ ਉਹ ਨੇ ਜਿਹੜੇ ਨੱਚਦੇ ਅਤੇ ਟੱਪ ਕੇ ਦਿਖਾਉਂਦੇ ਆ। ਇਹ ਸਾਡੇ 'ਤੇ ਡਿਪੈਂਡ ਕਰਦਾ ਅਸੀਂ ਧੀਆਂ ਪੁੱਤਰਾਂ ਨੂੰ ਕਿਹੜੇ ਰਸਤੇ ਪਾਉਣਾ, ਕਿਹੜੇ ਰਸਤੇ ਤੋੜਨਾ। ਇਹ ਹਰ ਇੱਕ ਮਾਂ ਬਾਪ ਦਾ ਫਰਜ਼ ਹੈ, ਅਸੀਂ ਆਪਣਾ ਆਪਣਾ ਫਰਜ਼ ਨਿਭਾਈਏ ਫਿਰ ਗੱਲ ਬਣਨੀ ਹੈ। ਹੁਣ ਇਹਨੇ ਕਿਹਾ ਜਦੋਂ ਮੇਰੇ ਮਾਂ ਬਾਪ ਘਰ ਵਿੱਚ ਸੰਗਤ ਕਰਦੇ ਸੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਮੈਂ ਵੀ ਉਹਨਾਂ ਵੱਲ ਵੇਖ ਕੇ ਸੇਵਾ ਕਰਨ ਲੱਗ ਪਈ, ਮੇਰੇ ਮਨ 'ਚ ਵੀ ਚਾਓ ਪੈਦਾ ਹੋ ਗਿਆ, ਜਦੋਂ ਕਥਾ ਹੋਣੀ ਜਾਂ ਪਾਠ ਹੋਣਾ ਤੇ ਮੈਂ ਵੀ ਬੈਠ ਕੇ ਬੜੇ ਪਿਆਰ ਦੇ ਨਾਲ ਸੁਣਦੀ ਹੁੰਦੀ ਸਾਂ।
1: ਖੱਤਰੀ ਸੂਤ ਬਰਸਾਣ ਗਰਮ।
0: ਫਿਰ ਇੱਕ ਦਿਨ ਮੈਂ ਜਵਾਨ ਹੋ ਗਈ, ਵਿਆਹ ਦੇ ਲਾਇਕ ਹੋ ਗਈ, ਵਿਆਹ ਦੀ ਉਮਰ ਹੋ ਗਈ ਮੇਰੀ। ਫਿਰ ਮੈਂ ਕਹਿੰਦੇ ਨੇ ਜਿਹੜਾ ਬਰਸਾਣੇ ਗਰਾਮੂ ਪਿੰਡ ਦਾ ਨਾਮ ਹੈ, ਉੱਥੋਂ ਦਾ ਇੱਕ ਪਰਿਵਾਰ ਹੈ,
1: ਮੁਝ ਕੋ ਵਿਆਹ ਦੀਨ ਤਿੰਨ ਤਾਮੂ।
0: ਮੈਂ ਫਿਰ ਜਿਹੜਾ ਸੀ ਉਹ ਰਾਏਪੁਰ ਤੋਂ ਵਿਆਹ ਕੇ ਬਰਸਾਣੇ ਪਿੰਡ ਦੇ ਵਿੱਚ ਵਿਆਹ ਕੇ ਮੈਂ ਆ ਗਈ। ਮੇਰੇ ਮਾਂ ਬਾਪ ਨੇ ਮੇਰਾ ਆਨੰਦ ਕਾਰਜ ਜਿਹੜਾ ਸੀ ਉਹ ਵਿਵਾਹ ਜਿਹੜਾ ਸੀ ਉਹ ਕਰ ਦਿੱਤਾ।
1: ਤਿਸ ਕੀ ਸਿੱਖਣੀ ਮੁਝ ਕੋ ਜਾਨੋ,
0: ਮੈਂ ਹੁਣ ਆਪਣੇ ਪਤੀ ਦੀ ਜਿਹੜੀ ਆ ਉਹ ਸਿੱਖਣੀ, ਉਹ ਸਿੱਖ ਉਹ ਵੀ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ, ਉਹ ਵੀ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ, ਸਤਸੰਗ ਕਰਨ ਵਾਲਾ ਪਰਿਵਾਰ ਹੈ, ਸੇਵਾ ਕਰਨ ਵਾਲਾ ਪਰਿਵਾਰ ਹੈ। ਹੋਰ ਇੱਕ ਬੇਨਤੀ, ਬੇਨਤੀਆਂ ਬੜੀਆਂ ਨੇ ਅੱਜ ਦੇ ਇਸ ਇਤਿਹਾਸ ਦੇ ਵਿੱਚ। ਅਸੀਂ ਦੇਖਦੇ ਹਾਂ ਜ਼ਮੀਨਾਂ ਪੈਸਾ, ਅਸੀਂ ਇਹ ਨਹੀਂ ਦੇਖਦੇ ਵੀ ਧੀ ਪੁੱਤ ਜਿਹੜੇ ਨੇ ਉਹ ਵਿਆਹ ਤੋਂ ਬਾਅਦ ਸੁਖੀ ਕਿੱਦਾਂ ਰਹਿਣਗੇ, ਕਿਉਂਕਿ ਹਰ ਸੁੱਖ ਜ਼ਮੀਨ ਜਾਇਦਾਦ ਅਤੇ ਪੈਸੇ ਨਾਲ ਨਹੀਂ ਬਣਦਾ, ਸੁੱਖ ਬਣਦਾ ਆਪਸੀ ਵਿਚਾਰ ਦੇ ਨਾਲ। ਜੇ ਇੱਕ ਦੂਸਰੇ ਦੀ ਆਪਸ ਵਿੱਚ ਸੋਚ ਇੱਕ ਹੋਏਗੀ, ਵਿਚਾਰ ਇੱਕ ਹੋਏਗੀ। ਹੁਣ ਮਹਿਲ 'ਤੇ ਖੜਾ ਕਰ ਲਿਆ ਕਰੋੜ ਰੁਪਈਆ ਲਾ ਕੇ, ਅਤੇ ਦੋਵਾਂ ਦੀ ਆਪਸੀ ਸੋਚ ਆਪਸ 'ਚ ਰਲਦੀ ਨਹੀਂ, ਸਵੇਰੇ ਤੋਂ ਲੈ ਕੇ ਰਾਤ ਤੱਕ ਕਲੇਸ਼ ਰਹਿੰਦਾ, ਫਿਰ ਉਹ ਕਰੋੜ ਦਾ ਘਰ ਕੀ ਕਰੇਗਾ, ਉਹ ਜ਼ਮੀਨਾਂ ਕੀ ਕਰਨਗੀਆਂ, ਉਹ ਬੈਂਕ ਬੈਲੈਂਸ ਜਿਹੜਾ ਅਸੀਂ ਦੇਖਿਆ ਉਹ ਕੀ ਕਰੇਗਾ। ਸਵੇਰੇ ਉੱਠਦਿਆਂ ਰਾਤ ਤੱਕ ਤਾਂ ਕਲੇਸ਼ ਹੈ, ਕਿਉਂਕਿ ਦੋਵਾਂ ਦੀ ਸੋਚ ਇੱਕ ਨਹੀਂ ਹੈ। ਅਸੀਂ ਜਨਮ ਪੱਤਰੀਆਂ ਵੀ ਮਿਲਾਉਣੀਆਂ ਜਿਹੜੀਆਂ ਉਹ ਕੀਤੀਆਂ, ਜ਼ਮੀਨਾਂ ਵੀ ਦੇਖੀਆਂ, ਪਰ ਸੋਚ ਤਾਂ ਦੇਖੀ ਨਹੀਂ ਵੀ ਦੋਵਾਂ ਦੀ ਸੋਚ ਰਲਦੀ ਹੈ ਕਿ ਨਹੀਂ। ਮਹਾਰਾਜ ਕਹਿੰਦੇ ਨੇ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀ ਹੈ ਸੋਏ। ਜੋਤ ਕਹਿੰਦੇ ਆ ਸੋਚ ਨੂੰ। ਮੂਰਤੀਆਂ ਦੋ ਨੇ, ਮੇਲ ਔਰ ਫੀਮੇਲ, ਇਸਤਰੀ ਤੇ ਪੁਰਖ ਦੋ ਨੇ, ਪਤੀ ਔਰ ਪਤਨੀ, ਪਰ ਦੋਵਾਂ ਦੀ ਜੋਤ ਇੱਕ ਹੋਣੀ ਚਾਹੀਦੀ, ਸੋਚ ਦੋਵਾਂ ਦੀ ਵਿਚਾਰ ਇੱਕ ਹੋਣੀ ਚਾਹੀਦੀ ਹੈ, ਫਿਰ ਤੁਸੀਂ ਕੁਟੀਆਂ 'ਚ ਵੀ ਰਹਿ ਲਓ ਉਹ ਵੀ ਸਵਰਗ ਬਣ ਜਾਏਗਾ। ਜੇ ਪਤੀ ਔਰ ਪਤਨੀ ਦੇ ਵੀ ਸੋਚ ਇੱਕ ਹੈ ਨਾ, ਫਿਰ ਤੁਸੀਂ ਕਾਨਿਆਂ ਦੀ ਝੁੱਗੀ ਵਿੱਚ ਵੀ ਰਹਿ ਕੇ ਸੁਖੀ ਹੋ, ਅਤੇ ਜੇ ਸੋਚ ਨਹੀਂ ਤਾਂ ਕਰੋੜਾਂ ਦੇ ਮਹਿਲ ਵਿੱਚ ਰਹਿ ਕੇ ਵੀ ਤੁਸੀਂ ਸੁਖੀ ਨਹੀਂ ਹੋ, ਜੇ ਦੋਵਾਂ ਦੀ ਸੋਚ ਇੱਕ ਨਹੀਂ ਹੈ। ਅਸੀਂ ਅੱਜ ਜਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਾਂ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਹਾਲਾਤ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਆ, ਇਹ ਪਤੀ ਔਰ ਪਤਨੀ ਦਾ ਰਿਸ਼ਤਾ ਕਿੱਦਾਂ ਦਾ ਸੀ ਅਤੇ ਕਿੱਦਾਂ ਦਾ ਬਣ ਗਿਆ, ਅਸੀਂ ਇਹਨੂੰ ਕੀ ਬਣਾ ਦਿੱਤਾ। ਇਸ ਵਾਸਤੇ ਹੁਣ ਉਹ ਜਿਹੜੀ ਬੱਚੀ ਕਹਿ ਰਹੀ ਹੈ ਵੀ ਜਦੋਂ ਮੇਰੇ ਪਰਿਵਾਰ ਨੇ ਵਿਆਹਿਆ ਮੈਂ ਸਹੁਰੇ ਘਰ ਆਈ, ਉਹ ਮੇਰਾ ਉਹ ਸਿੱਖ ਹੈ ਅਤੇ ਮੈਂ ਉਹਦੀ ਸਿੱਖਣੀ ਹੈ, ਉਹ ਪਤੀ ਹੈ ਮੈਂ ਉਹਦੀ ਪਤਨੀ ਹਾਂ। ਸਹੁਰਾ ਪਰਿਵਾਰ ਵੀ ਅੱਗੋਂ ਸਤਸੰਗ ਕਰਨ ਵਾਲਾ ਤੇ ਨਾਮ ਦੀ ਕਮਾਈ ਵਾਲਾ ਹੈ ਜੀ।
1: ਸਿੱਖ ਪੀ ਗੁਰਮੁਖ ਭਲਾ ਪਛਾਨੋ,
0: ਕਹਿੰਦੇ ਉਹ ਵੀ ਸੇਵਾ ਭਾਵਨਾ, ਮੇਰਾ ਸਿਰ ਦਾ ਸਾਈ ਮੇਰਾ ਪਤੀ, ਉਹ ਵੀ ਸੇਵਾ ਭਾਵਨਾ ਵਾਲਾ ਹੈ, ਪਰਮੇਸ਼ਵਰ ਵਾਹਿਗੁਰੂ ਜੀ ਨੂੰ ਮੰਨਣ ਵਾਲਾ ਹੈ।
1: ਸਿੱਖ ਸੰਤ ਜੋ ਬਹਿਰ ਨਿਹਾਰੇ,
0: ਕਹਿੰਦੇ ਜਦੋਂ ਕੋਈ ਗੁਰਮੁਖ ਜਨ ਰੱਬ ਦੇ ਪਿਆਰੇ ਸਤਸੰਗੀ ਭਜਨ ਬੰਦਗੀ ਕਰਨ ਵਾਲੇ ਜਦੋਂ ਰਸਤੇ ਵਿੱਚ ਉਹਨੂੰ ਮਿਲ ਜਾਂਦੇ ਹਨ,
1: ਲੈ ਆਵਤ ਹੈ ਸਦਨ ਮਜਾਰੇ,
0: ਲੈ ਆਵਤ ਹੈ ਉਹ ਉਹਨਾਂ ਨੂੰ ਹੱਥ ਜੋੜ ਕੇ ਆਪਣੇ ਘਰ ਲਿਆਉਂਦਾ ਵੀ ਆਓ ਘਰ, ਆਓ ਘਰ ਬੈਠ ਕੇ ਸਤਸੰਗ ਕਰਾਂਗੇ, ਨਾਲੇ ਤੁਸੀਂ ਲੰਗਰ ਪ੍ਰਸ਼ਾਦ ਛਕਿਓ। ਉਹ ਬੜੀ ਭਾਵਨਾ ਵਾਲਾ ਹੈ ਜਿਹੜਾ ਮੇਰਾ ਜੀਵਨ ਸਾਥੀ ਹੈ।
1: ਪ੍ਰੇਮ ਕਰੋ ਮੈਂ ਪੀਸ ਪਕਾਓ,
0: ਉਹ ਜਦੋਂ ਮੈਂ ਵੀ ਮੱਥੇ ਵੱਟ ਨਹੀਂ ਪਾਉਂਦੀ, ਜੇ ਕਿਤੇ ਮੇਰਾ ਪਤੀ ਚਾਰ ਪੰਜ ਦਸ ਜਣੇ ਲੈ ਕੇ ਘਰ ਆਉਂਦਾ ਨਾ, ਵੀ ਇਹ ਸਤਸੰਗੀ ਨੇ, ਨਾਮ ਦੀ ਕਮਾਈ ਵਾਲੇ ਨੇ, ਭਜਨ ਬੰਦਗੀ ਵਾਲੇ ਨੇ, ਇਹ ਪਿਆਰ ਵਾਲੀਆਂ ਰੂਹਾਂ ਨੇ, ਤੇ ਮੈਂ ਦੇਖ ਕੇ ਮੱਥੇ ਵੱਟ ਨਹੀਂ ਪਾਉਂਦੀ ਵੀ ਕਿੱਥੋਂ ਲੈ ਕੇ ਆ ਗਿਆ। ਪਿਛਲੇ ਦਿਨੀ ਬੇਨਤੀ ਕੀਤੀ ਨਾ, ਅੱਜ ਦਾ ਸਮਾਂ ਅੱਜ ਤੇ ਆਪਣੇ ਘਰ ਦੇ ਚਾਰ ਜੀਆਂ ਦੀ ਰੋਟੀ ਬਣਾਉਣੀ ਔਖੀ ਹੋ ਜਾਂਦੀ ਹੈ। ਬੰਦਾ ਕਹਿੰਦਾ ਜੀ ਕੋਈ ਵੀ ਆਵੇ, ਅਸੀਂ ਕਹਿੰਦੇ ਜੀ ਬਣੀ ਬਣਾਈ ਲਿਆਓ, ਪੱਕੀ ਪਕਾਈ ਲਿਆਓ, ਕੌਣ ਬਣਾਏ ਹੁਣ। ਪਰ ਕਹਿੰਦੇ ਮੈਂ ਕਦੇ ਮੱਥੇ ਵੱਟ ਨਹੀਂ ਪਾਇਆ, ਮੇਰੇ ਪਤੀ ਜੀ ਮੇਰੇ ਸਿਰ ਦੇ ਸਾਈ, ਜਿੰਨੇ ਵੀ ਪ੍ਰਾਣੀ ਘਰ ਵਿੱਚ ਆਉਂਦੇ ਆ ਮੈਂ ਉਸੇ ਵੇਲੇ, ਕਿਉਂਕਿ ਘਰਾਂ 'ਚ ਪਹਿਲਾਂ ਚੱਕੀਆਂ ਹੁੰਦੀਆਂ ਸੀ, ਜਿੰਨੇ ਦਾਣੇ ਪੀਸਣੇ ਆ ਪੀਸ ਲਓ, ਜਿੰਨਾ ਆਟਾ ਚਾਹੀਦਾ ਓਨਾ ਤੁਸੀਂ ਲੈ ਲਓ। ਕਹਿੰਦੇ ਮੈਂ ਉਸੇ ਵੇਲੇ, ਫਿਰ ਮੇਰੇ ਮੱਥੇ 'ਤੇ ਚਾਓ ਸੀ, ਖੇੜਾ ਹੁੰਦਾ ਸੀ ਵੀ ਭਾਗਾਂ ਵਾਲੇ ਆ ਸਾਡੇ ਘਰ, ਅੱਜ ਨਾਮ ਦੀ ਕਮਾਈ ਵਾਲੇ ਆਏ ਨੇ। ਕਹਿੰਦੇ ਫਿਰ ਮੈਂ ਉਸੇ ਵੇਲੇ ਕੀ ਕਰਦੀ ਸੀ, ਫਿਰ ਦਾਣੇ ਪੀਸ ਕੇ ਉਸੇ ਵੇਲੇ ਫਿਰ ਮੈਂ ਪ੍ਰਸ਼ਾਦਾ ਤਿਆਰ ਕਰਦੀ ਸਾਂ।
1: ਲੇਹ ਖੁਸ਼ੀ ਕਰ ਤਿਆਰ ਛਕਾਵਾਂ,
0: ਮੈਂ ਪ੍ਰਸੰਨ ਹੋ ਕੇ, ਮੱਥੇ ਵੱਟ ਪਾ ਕੇ ਨਹੀਂ, ਪ੍ਰਸੰਨ ਹੋ ਕੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਫਿਰ ਉਹਨਾਂ ਨੂੰ ਪਿਆਰ ਨਾਲ ਛਕਾਉਂਦੀ ਸਾਂ।
1: ਪਰਤਾ ਸਾਥ ਰਹੀ ਬਨ ਮੇਰੀ,
0: ਪਰਤਾ ਕਹਿੰਦੇ ਪਤੀ ਨੂੰ, ਕਹਿੰਦੇ ਸਾਡੀ ਦੋਵਾਂ ਦੀ ਸੋਚ ਇੱਕ ਹੈ। ਫਿਰ ਦੇਖੋ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਕਰੀਏ, ਪਰ ਦੇਖੀਏ ਵੀ ਸੋਚ ਇੱਕ ਹੋਣੀ ਚਾਹੀਦੀ ਹੈ। ਜੇ ਇੱਕ ਸੋਚ ਹੋਏਗੀ ਤੇ ਘਰ ਸਵਰਗ ਬਣ ਜਾਏਗਾ, ਜੇ ਸੋਚ ਇੱਕ ਨਹੀਂ ਹੋਈ ਤੇ ਘਰ ਨਰਕ ਬਣ ਜਾਏਗਾ। ਇੱਥੇ ਹੀ ਹੈ ਨਰਕ ਸਵਰਗ, ਕੋਈ ਉੱਤੇ ਥੋੜੀ ਬਣਾਇਆ। ਆਪਸ ਦੇ ਵਿੱਚ ਸੋਚ ਵਿਚਾਰ ਇੱਕ ਹੋਣੀ ਚਾਹੀਦੀ ਹੈ। ਕਹਿੰਦੇ ਮੇਰੀ ਮੇਰੇ ਪਤੀ ਨਾਲ ਬਹੁਤ ਬਣਦੀ ਔਰ ਨਿਭਦੀ ਵੀ ਹੈ, ਅੱਜ ਨਿਭਾਉਣੀ ਬੜੀ ਔਖੀ ਹੋਈ ਪਈ ਹੈ। ਅੱਜ ਰਿਸ਼ਤੇ ਤਾਂ ਹੋ ਰਹੇ ਆ ਪਰ ਨਿਭਾ ਕੌਣ ਕੌਣ ਰਿਹਾ? ਨਿਭਾਉਣਾ ਵੀ ਤੇ ਆਉਣਾ ਚਾਹੀਦਾ। ਰਿਸ਼ਤੇ ਤਾਂ ਬਣ ਜਾਂਦੇ ਆ ਪਰ ਉਹਨਾਂ ਨੂੰ ਨਿਭਾਉਣਾ ਵੀ ਤੇ ਆਉਣਾ ਚਾਹੀਦਾ ਨਾ, ਨਿਭ ਨਹੀਂ ਰਹੇ। ਕਹਿੰਦੇ ਨੇ ਮੇਰੇ ਪਤੀ ਦੇ ਨਾਲ ਮੇਰੀ ਬਣ ਆਉਂਦੀ ਹੈ ਔਰ ਨਿਭਦੀ ਵੀ ਸਾਡੀ ਦੋਵਾਂ ਦੀ ਬਹੁਤ ਵਧੀਆ ਹੈ।
1: ਸਿੱਖਣ ਸੇਵਾ ਕਰੋ ਕਨੇਰੀ,
0: ਅਸੀਂ ਪੂਰਾ ਪਰਿਵਾਰ ਭਾਵਨਾ ਨਾਲ ਸੇਵਾ ਵਿੱਚ ਲੱਗੇ ਰਹਿੰਦੇ ਹਾਂ।
1: ਸੰਤਨ ਤੇ ਮੈਂ ਪੁਰਬ ਸੁਣਾਵਾਂ,
0: ਔਰ ਮੈਂ ਰੱਬ ਦੇ ਪਿਆਰਿਆਂ ਕੋਲੋਂ ਹਰ ਵੇਲੇ ਚਾਉ ਹੁੰਦਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਸੋ ਭਾਈ ਸੋ ਮੇਰਾ ਵੀਰ, ਹਰ ਵੇਲੇ ਅੰਦਰ ਤਾਂਗ ਰਹਿੰਦੀ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਜਦੋਂ ਵੀ ਕੋਈ ਭਾਵਨਾ ਨਾਲ ਆਉਂਦਾ ਤੇ ਅਸੀਂ ਸੇਵਾ ਵਿੱਚ ਲੱਗਦੇ ਹਾਂ, ਉਹ ਮਾਲਕ ਸਾਡੇ ਕੋਲੋਂ ਸੇਵਾ ਲੈਂਦੇ ਹਨ।
1: ਤ੍ਰਿਆ ਕੋ ਇੱਕ ਅਲੰਬ ਪਤ ਗੁਣਿਓ,
0: ਕਹਿੰਦੇ ਨੇ ਮੈਂ ਮੇਰਾ ਇੱਕੋ ਹੀ ਆਸਰਾ ਜਿਹੜਾ ਉਹ ਹੈ ਮੇਰਾ ਪਤੀ ਮੇਰੇ ਸਿਰ ਦਾ ਸਾਈ ਜਿਹਦੇ ਨਾਲ ਮੈਂ ਵਿਆਹੀ ਹਾਂ।
1: ਯਾ ਤੇ ਸੇਵਾ ਕਰੂੰ ਮਹਾਨਾ,
0: ਇਸ ਲਈ ਪੇਕੇ ਪਰਿਵਾਰ ਵਿੱਚ ਵੀ ਮਾਹੌਲ ਉਦਾਂ ਦਾ ਸੀ, ਸਹੁਰੇ ਘਰ ਵਿੱਚ ਵੀ ਮਾਹੌਲ ਉਦਾਂ ਦਾ ਹੈ, ਉੱਥੇ ਵੀ ਸੇਵਾ ਭਾਵਨਾ ਸੀ, ਇਸ ਘਰ ਵਿੱਚ ਵੀ ਸੇਵਾ ਭਾਵਨਾ ਹੈ।
1: ਗੁਰ ਪਰਮੇਸ਼ਰ ਪਤ ਹੀ ਜਾਣਾ,
0: ਇਸ ਲਈ ਮੈਂ ਆਪਣੇ ਜਦੋਂ ਮੈਂ ਪੇਕੇ ਘਰ ਚੋਂ ਸਹੁਰੇ ਘਰ ਵਿਆਹ ਕੇ ਆਈ ਹਾਂ, ਵਿਆਹ ਕੇ ਤੇ ਪਤੀ ਨਾਲ ਹੀ ਆਈ ਹਾਂ ਨਾ, ਹੁਣ ਮੇਰਾ ਪਰ ਜਿਹੜਾ ਪਤੀ ਉਹ ਪਰਮੇਸ਼ਵਰ ਮੇਰਾ ਪਤੀ ਹੋਈ ਹੈ, ਮੈਂ ਆਪਣੇ ਸਿਰ ਦੇ ਸਾਈ ਨੂੰ ਹੀ ਆਪਣਾ ਜੀਵਨ ਸਮਝਦੀ ਹਾਂ।
1: ਮਮ ਸਸੋਰੇ ਕੋ ਸਭ ਪਰਿਵਾਰ,
0: ਮਮ ਸਸੁਰੇ ਮੇਰਾ ਜਿਹੜਾ ਸਹੁਰਾ

0: ਤੇ ਭਾਵੇਂ ਉਹ ਅੱਗੋਂ ਉਹਨਾਂ ਦਾ ਜਿਹੜਾ ਪਰਿਵਾਰ ਦਾਰਾ ਜਿੰਨੇ ਵੀ ਘਰ ਦੇ ਵਿੱਚ ਅਸੀਂ ਮੈਂਬਰ ਹਾਂ,
1: ਤੁਮਰੇ ਦਰਸ਼ਨ ਕੋ ਸਭ ਆਵੇ।
0: ਇਹ ਵਾਹਿਗੁਰੂ ਜੀ ਬਸ ਮੇਰੇ ਪਤੀ ਜੀ ਮੇਰੇ ਨਾਲ ਨਹੀਂ ਆਏ, ਪਰ ਮੇਰਾ ਦੇਵਰ, ਮੇਰਾ ਜੇਠ, ਜਠਾਣੀ, ਦਰਾਣੀ, ਸਾਰਾ ਪਰਿਵਾਰ ਤੁਹਾਡੇ ਦਰਸ਼ਨਾਂ ਨੂੰ ਆਇਆ ਹੋਇਆ ਹੈ।
1: ਮਮ ਪਤ ਸਹਤ ਦੇਖ ਪੁਨ ਜਾਵੇ।
0: ਇਸ ਲਈ ਵਾਹਿਗੁਰੂ ਜੀ ਮਨ ਵਿੱਚ ਤਾਂਘ ਸੀ, ਪੇਕੇ ਘਰ ਤੋਂ ਹੀ ਮੇਰੇ ਅੰਦਰ ਤਾਂਘ ਸੀ ਕਿ ਇੱਕ ਦਿਨ ਪੂਰੇ ਗੁਰੂ ਦੇ ਦਰਸ਼ਨ ਕਰਨੇ ਆ। ਪੇਕੇ ਘਰ 'ਚ ਰਹਿੰਦਿਆਂ ਸਤਸੰਗ ਕਰਨਾ, ਨਾਮ ਬਾਣੀ ਦਾ ਅਭਿਆਸ, ਸੇਵਾ ਸਿਮਰਨ, ਉਹ ਮਨ ਵਿੱਚ ਤਾਂਘ ਸੀ ਕਿ ਗੁਰੂ ਦਾ ਦਰਸ਼ਨ ਇੱਕ ਦਿਨ ਹੋਵੇ, ਮੈਂ ਭਾਗਾਂ ਵਾਲੀ ਹੋਵਾਂ ਅਤੇ ਮੈਨੂੰ ਪੂਰੇ ਗੁਰੂ ਦਾ ਦਰਸ਼ਨ ਹੋਵੇ। ਫਿਰ ਮੈਂ ਵਿਆਹ ਕੇ ਸਹੁਰੇ ਘਰ ਆ ਗਈ, ਸਹੁਰੇ ਘਰ ਦੇ ਵਿੱਚ ਵੀ ਮੇਰੇ ਅੰਦਰ ਇਹ ਭਾਵਨਾ ਸੀ ਕਿ ਮੈਨੂੰ ਵੀ ਕਦੇ ਪੂਰੇ ਗੁਰੂ ਦੇ ਦਰਸ਼ਨ ਹੋਵਣਗੇ।
1: ਮੈਂ ਪਾਪਣ ਬਿਨ ਭਾਗ ਵਿਚਾਰਾ,
0: ਤੇ ਮੈਂ ਆਪਣੇ ਆਪ ਨੂੰ ਕੋਸਦੀ ਹੁੰਦੀ ਸਾਂ ਕਿ ਮੈਂ ਕਿੱਡੀ ਵੱਡੀ ਪਾਪਣ, ਮੈਨੂੰ ਪੇਕੇ ਘਰ ਵਿੱਚ ਵੀ ਨਾਮ ਬਾਣੀ ਦਾ ਸਿਮਰਨ, ਸੇਵਾ, ਸਤਸੰਗ ਦਾ ਮਾਹੌਲ ਮਿਲਿਆ ਤੇ ਸਹੁਰੇ ਘਰ ਵਿੱਚ ਵੀ ਮਿਲਿਆ, ਪਰ ਮੈਨੂੰ ਪੂਰੇ ਗੁਰੂ ਦਾ ਦਰਸ਼ਨ ਨਹੀਂ ਹੋਇਆ। ਮੈਂ ਆਪਣੇ ਆਪ ਨੂੰ ਦੋਸ਼ ਦਿੰਦੀ ਹੁੰਦੀ ਸਾਂ।
1: ਗੁਰ ਸਰੂਪ ਨਹਿ ਕਬਹਿ ਨਿਹਾਰਾ,
0: ਵੀ ਮੈਂ ਉਪਮਾ ਰੋਜ਼ ਸੁਣਦੀ ਹਾਂ, ਗੁਰੂ ਗੁਰੂ ਰੋਜ਼ ਜਪਦੀ ਹਾਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਹੀਂ ਹੋਰ। ਪਰ ਮੈਂ ਇਹ ਸੋਚਦੀ ਸਾਂ ਕਿ ਪੂਰੇ ਗੁਰੂ ਦਾ ਦਰਸ਼ਨ ਕਦੇ ਕੀਤਾ ਨਹੀਂ, ਪੂਰੇ ਗੁਰੂ ਦਾ ਦਰਸ਼ਨ ਕਦੋਂ ਹੋਵੇਗਾ।
1: ਗਨ ਸਿੱਖਣ ਕੀ ਸੇਵਾ ਕਰੋ,
0: ਔਰ ਸੇਵਾ ਜਿਹੜੀ ਸੀ ਉਹ ਵਾਹਿਗੁਰੂ ਜੀ ਮੇਰੇ ਕੋਲੋਂ ਹਰ ਵੇਲੇ ਲੈਂਦੇ ਰਹਿੰਦੇ ਸਨ।
1: ਦਰਸ਼ਨ ਗੁਰੂ ਚਿਤਵਨਾ ਤਰੋ,
0: ਸੇਵਾ ਦੇ ਵਿੱਚ ਜੁੜਨਾ ਪਰ ਅੰਦਰ ਮਨ ਵਿੱਚ ਸੀ ਕਿ ਪੂਰੇ ਗੁਰੂ ਦਾ ਦਰਸ਼ਨ ਹੋ ਜਾਏ, ਅੰਦਰ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਤੇ ਬਾਹਰੋਂ ਸੇਵਾ ਦੇ ਵਿੱਚ ਜੁੜਨਾ ਹੁੰਦਾ ਸੀ।
1: ਅਰ ਮੈਂ ਹਿਰਦੇ ਵਿਚਾਰਤ ਬਾਤੀ,
0: ਔਰ ਮਨ ਵਿੱਚ ਮੈਂ ਵਿਚਾਰਦੀ ਰਹਿੰਦੀ ਸੀ ਵੀ ਕਦੋਂ ਸਮਾਂ ਆਏਗਾ।

ਜੋ ਸੇਵਾ ਭਾਵਨਾ ਸੀ ਇਹਦੇ ਪਿੱਛੇ ਇੱਕੋ ਹੀ ਬਸ ਮਨੋਰਥ ਸੀ ਮੇਰਾ ਕਿ ਗੁਰੂ ਮਹਾਰਾਜ ਦਾ ਦਰਸ਼ਨ ਹੋ ਜਾਏ। ਇਹ ਨਾ ਹੋਵੇ ਕਿ ਜ਼ਿੰਦਗੀ ਦੇ ਸਵਾਸ ਇਸੇ ਤਰ੍ਹਾਂ ਹੀ ਮੁੱਕ ਜਾਣ ਅਤੇ ਪਛਾਤੀ ਪਿੱਛੋਂ ਗੁਰੂ ਮਹਾਰਾਜ ਦਾ ਦਰਸ਼ਨ ਨਾ ਹੋ ਸਕੇ ਅਤੇ ਫਿਰ ਬਾਅਦ ਵਿੱਚ ਮੇਰਾ ਜੀਵਨ ਕਿੱਦਾਂ ਸਫਲਾ ਹੋਏਗਾ। ਬਸ ਇੱਕੋ ਹੀ ਅੰਦਰ ਦਰਸ਼ਨਾਂ ਦੀ ਪਿਆਸ ਸੀ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੈ ਚਾਤਰ ਕੇ ਨਿਆਈ। ਮਨ ਵਿੱਚ ਪਿਆਸ ਸੀ, ਦਰਸ਼ਨ ਪਿਆਸ ਸੀ। ਦਿਨ ਸ ਰਾਤ ਚਿੱਤ ਵਹੁ ਅਨ ਦਿਨ ਨੀਤ, ਮੈਂ ਦਿਨ ਰਾਤ ਚਿੱਤ ਵਧੀ ਸਾਂ ਕਿ ਕਿਤੇ ਐਸਾ ਨਾ ਹੋਵੇ ਕਿ ਜ਼ਿੰਦਗੀ ਦਾ ਸਮਾਂ

0: ਜਦੋਂ ਪਰਿਵਾਰ ਨੇ ਆਖਿਆ ਨਾ ਵੀ ਅਸੀਂ ਆਨੰਦਪੁਰ ਸਾਹਿਬ ਚੱਲੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਵਾਸਤੇ, ਮੇਰੇ ਅੰਦਰ ਚਾਓ ਪੈਦਾ ਹੋ ਗਿਆ, ਮੇਰੇ ਅੰਦਰ ਖੁਸ਼ੀ ਦੀ ਹੱਦ ਕੋਈ ਨਾ ਰਹੀ, ਵੀ ਉਹ ਸਮਾਂ ਆ ਗਿਆ, ਉਹ ਸਬੱਬ ਬਣ ਗਿਆ ਜਦੋਂ ਮੈਂ ਪੂਰੇ ਗੁਰੂ ਦਾ ਦਰਸ਼ਨ ਕਰਾਂਗੀ।
1: ਲੱਖ ਦਰਸ਼ਨ ਕੀ ਚਾਹ ਮਹਾਨੀ,
0: ਤੇ ਮੈਂ ਅੰਦਰ ਦਰਸ਼ਨਾਂ ਦੀ ਚਾਹਤ ਲੈ ਕੇ ਆਪਣੇ ਸਹੁਰੇ ਪਰਿਵਾਰ ਨਾਲ ਤੁਰੀ ਸਾਂ।
1: ਇਤ ਕੋ ਚਲ ਆਈ ਤੁਮ ਪਾਹੀ,
0: ਤੇ ਜਦੋਂ ਮੈਂ ਆਪਣੇ ਪਰਿਵਾਰ ਦੇ ਸਮੇਤ, ਧਿਆਨ ਰੱਖਿਓ, ਜਦੋਂ ਮੈਂ ਆਪਣੇ ਪਰਿਵਾਰ ਦੇ ਸਮੇਤ ਇਸ ਦਰ ਤੇ ਚੱਲ ਕੇ ਆਈ ਸਾਂ,
1: ਤਾਉ ਧਿਆਨ ਮਮ ਲੰਗਰ ਮਾਹੀ,
0: ਤੇ ਕਹਿੰਦੇ ਨੇ ਮੇਰੇ ਅੰਦਰ ਧਿਆਨ ਏ ਸੀ ਵੀ ਸੇਵਾ ਵੀ ਕਰਨੀ ਹੈ, ਜੋ ਲੰਗਰ ਹਾਲ ਜਿੱਥੇ ਲੰਗਰ ਤਿਆਰ ਹੋ ਰਿਹਾ ਨਾ, ਮੇਰਾ ਧਿਆਨ ਸੀ ਵੀ ਲੰਗਰ ਦੀ ਸੇਵਾ ਵੀ ਜਿਹੜੀ ਹੈ ਉਹ ਵੀ ਕਰਨੀ ਹੈ, ਤੇ ਗੁਰੂ ਦਾ ਦਰਸ਼ਨ ਵੀ ਕਰਨਾ ਹੈ, ਭਾਵ ਦਰਸ਼ਨਾਂ ਦਾ ਲਾਹਾ ਵੀ ਲੈਣਾ ਤੇ ਸੇਵਾ ਦਾ ਲਾਹਾ ਵੀ ਜ਼ਰੂਰ ਖੱਟਣਾ ਹੈ।
1: ਰਾਵਰ ਨਿਕਟ ਪੀਰ ਪਿਖ ਪਾਰੀ,
0: ਤੇ ਜਦੋਂ ਅਸੀਂ ਆਏ ਚੱਲ ਕੇ, ਜਦੋਂ ਚੱਲ ਕੇ ਆਏ ਤੇ ਕੀ ਹੋਇਆ, ਇਹ ਦੇਖਿਆ ਵੀ ਬਹੁਤ ਜ਼ਿਆਦਾ ਸੰਗਤ ਆਪ ਜੀ ਦੇ ਦਰਬਾਰ ਦੇ ਸਾਹਮਣੇ ਖਲੋਤੀ ਸੀ, ਤੇ ਮਨ ਦੇ ਵਿੱਚ ਆਇਆ ਵੀ ਦਰਸ਼ਨ ਕਿੱਦਾਂ ਹੋਣਗੇ ਗੁਰੂ ਸਾਹਿਬ ਦੇ। ਕਈ ਵਾਰੀ ਨਾ ਤੁਸੀਂ ਦੇਖੋ ਕਈਆਂ ਨਾਲ ਹੁੰਦਾ, ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਨਾ, ਦਰਬਾਰ ਸਾਹਿਬ ਪਰਿਕਰਮਾ ਕਰਕੇ ਦਰਸ਼ਨੀ ਡਿਉਢੀ ਤੱਕ ਆਉਂਦੇ ਹਾਂ, ਕਈਆਂ ਦੇ ਮਨ ਬਦਲ ਜਾਂਦੇ ਆ ਵੀ ਕੌਣ ਹੁਣ ਇੱਥੇ ਘੰਟਾ ਦੋ ਘੰਟਾ ਖਲੋਤਾ ਰਹੇਗਾ, ਇੱਥੋਂ ਹੀ ਨਮਸਕਾਰ ਕਰਕੇ ਚਲੇ ਜਾਂਦੇ ਹਾਂ। ਪਰ ਕਈਆਂ ਦੇ ਅੰਦਰ ਭਰੋਸਾ ਹੁੰਦਾ ਵੀ ਮਹਾਰਾਜ ਜੇ ਤੁਸੀਂ ਇੱਥੇ ਤੱਕ ਲੈ ਕੇ ਆਏ ਹੋ ਤਾਂ ਤੁਸੀਂ ਦਰਸ਼ਨ ਦਿਦਾਰੇ ਵੀ ਜਿਹੜੇ ਆ ਉਹ ਵੀ ਤੁਸੀਂ ਜ਼ਰੂਰ ਬਖਸ਼ੋਗੇ, ਸਾਨੂੰ ਭਰੋਸਾ ਹੈ। ਉਹ ਕਿਵੇਂ ਤੁਸੀਂ ਸਾਨੂੰ ਸੰਗਤ ਦੇ ਨਾਲ ਨਾਲ ਉਸ ਜਿਹੜਾ ਦਰਸ਼ਨੀ ਡਿਉਢੀ ਤੋਂ ਦਰਬਾਰ ਸਾਹਿਬ ਤੱਕ ਕਿਵੇਂ ਲੈ ਕੇ ਜਾਣਾ ਮਹਾਰਾਜ, ਉਹ ਤੁਹਾਡੇ 'ਤੇ ਅਸੀਂ ਛੱਡਿਆ, ਤੁਸੀਂ ਕਿਵੇਂ ਕਿਰਪਾ ਕਰਕੇ ਦਰਸ਼ਨ ਕਰਾਉਣੇ ਆ। ਔਰ ਜਿਨ੍ਹਾਂ ਨੂੰ ਭਰੋਸਾ ਹੁੰਦਾ ਫਿਰ ਉਹ ਦੀਦਾਰ ਕਰਦੇ ਵੀ ਨੇ, ਕਈਆਂ ਦਾ ਮਨ ਡੋਲ ਜਾਂਦਾ ਉਹ ਬਾਹਰੋਂ ਹੀ ਆ ਜਾਂਦੇ ਨੇ, ਅਤੇ ਕਈਆਂ ਦਾ ਭਰੋਸਾ ਹੁੰਦਾ ਉਹ ਕਹਿੰਦੇ ਸਾਨੂੰ ਨਹੀਂ ਪਤਾ ਪਹਿਲਾਂ ਸੀ ਵੀ ਇੰਨੀ ਸੰਗਤ ਖਲੋਤੀ ਇੰਨਾ ਸਮਾਂ ਲੱਗੇਗਾ, ਪਰ ਜਦੋਂ ਭਰੋਸਾ ਕਰਕੇ ਅਸੀਂ ਖਲੋਤੇ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਮਹਾਰਾਜ ਨੇ ਉੱਥੇ ਕਿਰਪਾ ਕਰਕੇ ਦਰਸ਼ਨ ਦੀਦਾਰੇ ਕਰਵਾਤੇ। ਕਈਆਂ ਨਾਲ ਐਸਾ ਵਾਪਰਦਾ, ਅਤੇ ਕਹਿੰਦੇ ਜੀ ਅੰਦਰ ਦਰਬਾਰ ਸਾਹਿਬ ਦੇ ਕਈ ਸੱਜਣ ਮਿਲਦੇ ਆ, ਧਿਆਨ ਰੱਖਿਓ, ਕਹਿੰਦੇ ਦਰਬਾਰ ਸਾਹਿਬ ਜਾਣਾ ਤੇ ਅੰਦਰ ਬੜਾ ਔਖਾ ਲੱਗਦਾ ਸੀ, ਪਰ ਜਦੋਂ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਗਏ ਤੇ ਗੁਰੂ ਮਹਾਰਾਜ ਨੇ ਸਾਨੂੰ ਉੱਥੇ ਵੀ ਬਿਠਾ ਦਿੱਤਾ ਜਿੱਥੇ ਬੈਠਣ ਲਈ ਸੰਗਤਾਂ ਤਰਸਦੀਆਂ ਨੇ, ਜਿੱਥੇ ਗੁਰੂ ਘਰ ਦਾ ਕੀਰਤਨੀ ਹੈ, ਕੀਰਤਨ ਕਰ ਰਹੇ ਨਾ ਗੁਰੂ ਰਾਮਦਾਸ ਮਹਾਰਾਜ ਦੇ, ਉੱਥੇ ਵੀ ਬੈਠਣ ਦਾ ਸਬੱਬ ਦੇ ਦਿੱਤਾ। ਅਸੀਂ ਹੈਰਾਨ ਹੋ ਗਏ ਵੀ ਕਿੰਨੀ ਕਿਰਪਾ ਗੁਰੂ ਮਹਾਰਾਜ ਨੇ ਕੀਤੀ। ਅੰਦਰ ਭਾਵਨਾ ਹੋਵੇ ਤੇ ਭਰੋਸਾ ਹੋਵੇ। ਹੁਣ ਇਹ ਵੀ ਬੱਚੀ ਨੇ ਇਹੀ ਗੱਲ ਆਖਣੀ ਹੈ, ਕਹਿੰਦੇ ਮਹਾਰਾਜ ਜਦੋਂ ਅਸੀਂ ਆਏ ਨਾ ਤੇ ਬਹੁਤ ਸੰਗਤ ਜਿਹੜੀ ਆਪ ਜੀ ਦੇ ਦਰਬਾਰ ਤੇ ਖਲੋਤੀ ਸੀ,
1: ਹਟੀ ਆਵਤੀ ਹਿਰਦੇ ਵਿਚਾਰੀ,
0: ਤੇ ਮਨ ਦੇ ਵਿੱਚ ਵਿਚਾਰ ਆਈ ਵੀ ਅਸੀਂ ਕਿੱਦਾਂ ਗੁਰੂ ਮਹਾਰਾਜ ਦੇ ਤੱਕ ਪਹੁੰਚਾਂਗੇ ਤੇ ਕਿਵੇਂ ਗੁਰੂ ਪਾਤਸ਼ਾਹ ਦੇ ਦਰਸ਼ਨ ਹੋਵਣਗੇ।
1: ਮਮ ਪਾਪਣ ਕੋ ਦਰਸ਼ਨ ਕਹਾ,
0: ਫਿਰ ਮੇਰੇ ਮਨ ਚ ਆਇਆ ਕਿ ਮੈਂ ਕਿਥੋਂ ਕਿੱਡੀ ਪਾਪਣ। ਪਹਿਲੇ ਪੇਕੇ ਘਰ ਚ ਤਾਂਗ ਸੀ, ਗੁਰੂ ਦੇ ਦਰਸ਼ਨਾਂ ਦੀ ਸਬੱਬ ਨਹੀਂ ਬਣਿਆ, ਸਹੁਰੇ ਘਰ ਵਿਆਹ ਕੇ ਆ ਗਈ ਤੇ ਮੈਂ ਸੋਚਦੀ ਸਾਂ ਕਿ ਰੋਜ਼ ਗੁਰੂ ਗੁਰੂ ਜਪਦੀਆਂ ਪਰ ਗੁਰੂ ਦਾ ਦਰਸ਼ਨ ਨਹੀਂ ਹੋਇਆ, ਮੈਂ ਕਿੱਡੀ ਪਾਪਣ। ਚਲੋ ਜਦੋਂ ਪਰਿਵਾਰ ਨੇ ਕਿਹਾ ਵੀ ਅੱਜ ਗੁਰੂ ਦੇ ਦਰਸ਼ਨਾਂ ਨੂੰ ਚੱਲੇ ਹਾਂ ਆਨੰਦਪੁਰ ਸਾਹਿਬ, ਤੇ ਮੈਂ ਸੋਚਦੀ ਸੀ ਮੇਰੇ ਭਾਗ ਚੰਗੇ ਨੇ, ਪਰ ਜਦੋਂ ਮੈਂ ਇੰਨੀ ਸੰਗਤ ਆਪ ਜੀ ਦੇ ਦਰਬਾਰ ਵਿੱਚ ਦੇਖੀ ਤੇ ਫਿਰ ਆਪਣੇ ਆਪ ਨੂੰ ਆਖਿਆ ਮੈਂ ਕਿੱਡੀ ਪਾਪਣ, ਇੱਥੇ ਆ ਕੇ ਵੀ ਗੁਰੂ ਪਾਤਸ਼ਾਹ ਦਾ ਦਰਸ਼ਨ ਨਹੀਂ ਹੋ ਸਕੇਗਾ, ਮੇਰੀ ਵਾਰੀ ਨਹੀਂ ਆਉਣੀ, ਮੈਨੂੰ ਗੁਰੂ ਪਾਤਸ਼ਾਹ ਤੱਕ ਪਹੁੰਚਣ ਲਈ ਬਹੁਤ ਸਮਾਂ ਲੱਗੇਗਾ। ਮੇਰੇ ਮਨ ਦੇ ਵਿੱਚ ਇਹ ਫੁਰਨੇ ਬਣਨੇ ਸ਼ੁਰੂ ਹੋ ਗਏ।
1: ਚੱਲ ਕਰ ਆਈ ਤਾਉਨ ਲਹਾ,
0: ਕਹਿੰਦੇ ਫਿਰ ਮੈਂ ਮਨ 'ਚ ਸੋਚਿਆ ਵੀ ਚਲੋ ਕੋਈ ਨਹੀਂ, ਜੇ ਗੁਰੂ ਦਾ ਦਰਸ਼ਨ ਨਹੀਂ ਹੋਇਆ ਤੇ ਜਾ ਕੇ ਲੰਗਰ 'ਚ ਸੇਵਾ ਕਰ ਲਵਾਂ, ਪਰ ਮਨ 'ਚ ਇਹ ਸੀ ਵੀ ਇੱਥੇ ਆ ਕੇ ਵੀ ਗੁਰੂ ਦਾ ਦਰਸ਼ਨ ਨਹੀਂ। ਕਈ ਵਾਰੀ ਦਾਸ ਨੇ ਹੱਥ ਜੋੜ ਬੇਨਤੀ ਕੀਤੀ ਆ ਅਸੀਂ ਆਉਂਦੇ ਜ਼ਰੂਰ ਹਾਂ ਗੁਰੂ ਘਰ ਵਿੱਚ, ਕਈ ਦੇਖੀ ਦੇ ਆਉਂਦੇ ਨੇ ਪਰ ਉਹ ਪਾਰਕਿੰਗ ਤੱਕ ਹੀ ਰਹਿ ਜਾਂਦੇ ਆ, ਅੰਦਰ ਆਉਂਦੇ ਹੀ ਨਹੀਂ ਦਰਬਾਰ ਸਾਹਿਬ ਦੇ, ਨਾ ਉਹਨਾਂ ਨੇ ਸੰਗਤ 'ਚ ਬੈਠਣਾ, ਨਾ ਕੀਰਤਨ ਸੁਣਨਾ, ਨਾ ਪਾਠ ਸੁਣਨਾ, ਆਉਂਦੇ ਹੀ ਨਹੀਂ। ਉੱਥੇ ਆਉਂਦੇ ਆ ਉੱਥੋਂ ਹੀ ਗੇੜਾ ਲਾ ਕੇ ਨਿਕਲ ਜਾਂਦੇ ਆ, ਕਿਉਂਕਿ ਉਹਨਾਂ ਅੰਦਰ ਗੁਰੂ ਦੇ ਦਰਸ਼ਨਾਂ ਦੀ ਭਾਵਨਾ ਹੀ ਨਹੀਂ ਸੀ। ਆਏ ਤਾਂ ਨੇ ਗੁਰੂ ਦੇ ਦਰ 'ਤੇ ਪਰ ਉਹ ਗੁਰੂ ਦੇ ਚਰਨਾਂ 'ਚ ਜੁੜ ਹੀ ਨਹੀਂ ਸਕੇ। ਪਰ ਜਿਨ੍ਹਾਂ ਦੀ ਭਾਵਨਾ ਹੁੰਦੀ ਹੈ ਉਹਨਾਂ ਦਾ ਧਿਆਨ ਗੁਰੂ ਵੱਲ ਹੀ ਹੁੰਦਾ ਹੈ। ਕਹਿੰਦੇ ਮੈਂ ਇਹ 'ਚ ਸੋਚਿਆ ਵੀ ਚਲੋ ਇੱਥੇ ਆਏ ਹਾਂ ਅਨੰਦਪੁਰ ਸਾਹਿਬ ਅਤੇ ਚੱਲ ਕੇ ਲੰਗਰ ਦੀ ਸੇਵਾ ਕਰ ਲਈਏ, ਪ੍ਰਸ਼ਾਦੇ ਤਿਆਰ ਕਰ ਲਈਏ। ਮੇਰੇ ਮਨ ਦੇ ਵਿੱਚ ਉਸ ਵੇਲੇ ਫੁਰਨਾ ਬਣਿਆ ਹੈ,
1: ਜਾਏ ਕਰੋ ਮੈਂ ਲੰਗਰ ਸੇਵਾ,
0: ਵੀ ਚਲੋ ਇੱਥੇ ਗੁਰੂ ਤੱਕ ਤਾਂ ਨਹੀਂ ਪਹੁੰਚ ਹੋਣਾ, ਸੰਗਤ ਬਹੁਤ ਜ਼ਿਆਦਾ ਸੀ ਤੇ ਦਰਸ਼ਨ ਵੀ ਗੁਰੂ ਸਾਹਿਬ ਦੇ ਨਹੀਂ ਹੋਣੇ, ਪਰ ਆਏ ਹਾਂ ਕੁਝ ਸੇਵਾ ਦਾ ਲਾਹਾ ਤੇ ਖੱਟ ਲਈਏ ਨਾ, ਵੀ ਜਾ ਕੇ ਲੰਗਰ ਵਿੱਚ ਮੈਂ ਸੇਵਾ ਕਰ ਲਵਾਂ।
1: ਤੁਮ ਅੰਤਰ ਜਾਮੀ ਲੱਖ ਪੇਵਾ,
0: ਪਰ ਸੱਚੇ ਪਾਤਸ਼ਾਹ ਮੈਂ ਵਾਰੇ ਜਾਵਾਂ ਤੇਰੇ ਤੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਤੋਂ ਸਦਕੇ ਜਾਵਾਂ, ਤੁਸੀਂ ਇੰਨੇ ਅੰਤਰ ਜਾਮੀ ਹੋ। ਹਰ ਇੱਕ ਦੇ ਅੰਦਰ ਦੀ ਭਾਵਨਾ ਨੂੰ ਤੁਸੀਂ ਸਮਝ ਲੈਂਦੇ ਹੋ।
1: ਪਾਠਿਓ ਸਿੱਖ ਤਿੰਨ ਜਾਏ ਹੰਕਾਰੀ,
0: ਤੇ ਮੈਂ ਪਰਿਵਾਰ ਦੇ ਸਮੇਤ ਲੰਗਰ 'ਚ ਜਾ ਕੇ ਪ੍ਰਸ਼ਾਦਾ ਤਿਆਰ ਕਰ ਰਹੀ ਹਾਂ, ਧਿਆਨ ਤੁਹਾਡੇ ਵੱਲ ਹੀ ਹੈ ਵੀ ਮੈਨੂੰ ਪੂਰੇ ਸਤਿਗੁਰੂ ਦਾ ਦਰਸ਼ਨ ਹੋਏਗਾ ਕਿ ਸਤਿਗੁਰੂ ਜੀ ਮੈਨੂੰ ਆਪਣੇ ਕੋਲ ਬੁਲਾਉਣਗੇ। ਮਨ ਵਿੱਚ ਇਹ ਫੁਰਨਾ ਚੱਲਦਾ ਸੀ, ਉਸੇ ਵੇਲੇ ਸਿੱਖ ਨੇ ਆ ਕੇ ਆਵਾਜ਼ ਮਾਰ ਕੇ ਮੈਨੂੰ ਬੁਲਾ ਲਿਆ। ਮੈਂ ਹੈਰਾਨ ਹੋ ਗਈ ਵੀ ਸਮਰੱਥ ਸਤਿਗੁਰੂ ਪਾਤਸ਼ਾਹ, ਮਨ ਵਿੱਚ ਭਾਵਨਾ ਹੋਵੇ ਨਾ, ਗੁਰੂ ਦੇ ਦਰਸ਼ਨਾਂ ਦੀ ਪਿਆਸ ਹੋਵੇ, ਤਾਂਘ ਹੋਵੇ, ਤੇ ਗੁਰੂ ਮਹਾਰਾਜ ਦੇ ਦਰਸ਼ਨ ਜ਼ਰੂਰ ਹੁੰਦੇ ਆ। ਪਰ ਜੇ ਕੋਈ ਅੰਦਰ ਭਾਵਨਾ ਨਾ ਹੋਵੇ ਫਿਰ ਨੇੜੇ ਆ ਕੇ ਵੀ ਮੰਦ ਭਾਗੀ ਤੇਰੋ ਦਰਸ਼ਨ ਨਾਹੀਂ, ਮੰਦ ਭਾਗੀ ਨੂੰ ਦੀਦਾਰ ਨਹੀਂ ਹੋ ਸਕਦੇ। ਔਰੰਗਜ਼ੇਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਿਲਕੁਲ ਕੋਲ ਚਲਾ ਗਿਆ, ਜਿੱਥੇ ਮਹਾਰਾਜ ਦਾ ਸਰੂਪ ਹੈ ਨਾ, ਸਰੀਰ ਉਹ ਦੇਹ ਹੈ, ਉਹ ਬਿਲਕੁਲ ਕੋਲ ਚਲਾ ਗਿਆ। ਕੋਲ ਜਾ ਕੇ ਵੀ ਜਦੋਂ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਂਦੇ, ਸਰੀਰਕ ਚੋਲਾ ਤਿਆਗਦੇ ਆ, ਬਿਲਕੁਲ ਕੋਲ ਜਾ ਕੇ ਵੀ ਗੁਰੂ ਸਾਹਿਬ ਦਾ ਦਰਸ਼ਨ ਨਹੀਂ ਕਰ ਸਕਿਆ, ਕਿਉਂਕਿ ਮੰਦ ਭਾਗੀ ਸੀ। ਹੁਣ ਜਦੋਂ ਕਹਿੰਦੇ ਮੈਂ ਲੰਗਰ ਤਿਆਰ ਕਰ ਰਹੀ ਤੇ ਤੁਹਾਡੇ ਭੇਜੇ ਹੋਏ ਸਿੱਖ ਨੇ ਆਵਾਜ਼ ਮਾਰ ਕੇ ਜਦੋਂ

0: ਮੇਰੇ ਨੇਤਰਾਂ ਵਿੱਚ ਨੀਰ ਭਰ ਆਇਆ ਖੁਸ਼ੀ ਦਾ। ਉਹ ਨੀਰ ਜਦੋਂ ਭਰ ਆਇਆ ਵੀ ਵਾਹ ਸੱਚੇ ਪਾਤਸ਼ਾਹ, ਮੈਂ ਐਸੇ ਗੁਰੂ ਤੋਂ ਸੱਦ ਕੇ ਜਾਵਾਂ। ਅੰਦਰ ਭਾਵਨਾ ਸੀ ਕਿ ਤੇਰੇ ਦਰ ਤੇ ਆ ਕੇ ਵੀ ਤੇਰੇ ਦਰਸ਼ਨਾਂ ਤੋਂ ਵਾਂਝੀ ਆ। ਪਰ ਗੁਰੂ ਸਾਹਿਬ ਜਦੋਂ ਤੁਹਾਡੇ ਸੇਵਕ ਨੇ ਆ ਕੇ ਆਖਿਆ ਵੀ ਗੁਰੂ ਸਾਹਿਬ ਨੇ ਬੁਲਾਇਆ, ਮੇਰਾ ਹਿਰਦਾ ਜੇ ਮੇਰੇ ਨੇਤਰ ਜਿਹੜੇ ਸੀ ਉਹ ਪ੍ਰੇਮ ਭਾਵਨਾ ਨਾਲ ਭਰ ਆਏ।
1: ਦਇਆ ਕਰੀ ਮੁਝ ਆਪ ਹਕਾਰਾ,
0: ਇੰਨੀ ਵੱਡੀ ਦਇਆ ਕੀਤੀ। ਅਸੀਂ ਖਲੋ ਕੇ ਕਹੀਏ ਤਾਂ ਸਹੀ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਵਾਹਿਗੁਰੂ ਮੇਰੇ ਵਰਗਾ ਦੀਨ ਕੋਈ ਨਹੀਂ ਹੈ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ, ਫਿਰ ਉਹ ਕਿੱਦਾਂ ਨਹੀਂ ਦਇਆ ਕਰੇਗਾ? ਮੈਨੂੰ ਦੀਨ ਬਣਨਾ ਤੇ ਆਵੇ, ਮੈਨੂੰ ਨਿਮਾਣਾ ਬਣਨਾ ਤੇ ਆਵੇ, ਉਹ ਤੇ ਮਾਣ ਦਿੰਦਾ ਹੈ। ਪਰ ਮੈਨੂੰ ਜੇ ਨਿਮਾਣਾ ਹੀ ਨਹੀਂ ਬਣਨਾ ਆਇਆ, ਉਹ ਮਾਣ ਕਿਸ ਤਰ੍ਹਾਂ ਦੇਗਾ? ਮੈਨੂੰ ਨਿਆਸਰਾ ਹੀ ਨਹੀਂ ਹੋਣਾ ਆਇਆ, ਮੈਂ ਤੇ ਹਜੇ ਬੜੇ ਆਸਰੇ ਦਾ ਮਾਣ ਰੱਖ ਕੇ ਬੈਠਾ। ਮੈਨੂੰ ਫਲਾਣੇ ਦਾ ਆਸਰਾ, ਫਲਾਣੇ ਦਾ, ਫਲਾਣੇ ਦਾ, ਮੈਨੂੰ ਹਜੇ ਗੁਰੂ ਦਾ ਆਸਰਾ ਬਣਾਉਣਾ ਤੇ ਆਇਆ ਹੀ ਨਹੀਂ, ਫਿਰ ਉਹ ਕਿੱਦਾਂ ਮੈਨੂੰ ਸਹਾਰਾ ਦੇਗਾ? ਇੱਥੇ ਨਿਆਸਰੇ ਨੂੰ ਆਸਰਾ ਮਿਲਦਾ, ਨਿਮਾਣੇ ਨੂੰ ਮਾਣ ਮਿਲਦਾ, ਨਿਤਾਣੇ ਨੂੰ ਤਾਣ ਮਿਲਦਾ ਹੈ। ਇਸ ਲਈ ਸੱਚੇ ਪਾਤਸ਼ਾਹ ਮੈਂ ਉਸ ਵੇਲੇ ਆਖਿਆ ਵੀ ਕਿੰਨੇ ਦਿਆਲੂ ਸਤਿਗੁਰੂ ਨੇ, ਇੰਨੀ ਵੱਡੀ ਦਇਆ ਮੇਰੇ ਤੇ ਉਹਨਾਂ ਨੇ ਕੀਤੀ ਹੈ।
1: ਆਪ ਕਿਰਪਾਲੂ ਬਿਰਧ ਸੰਭਾਰਾ,
0: ਤੁਸੀਂ ਕਿੱਡੇ ਕਿਰਪਾਲੂ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਬਿਰਧ ਕਹਿੰਦੇ ਸੁਭਾਅ, ਤੁਹਾਡਾ ਸੁਭਾਅ ਕਿੰਨਾ ਦਿਆਲੂ ਹੈ ਕਿ ਜੇ ਕੋਈ ਪਿਆਰ ਨਾਲ ਭਿੱਜਿਆ ਹੋਇਆ ਤੁਹਾਨੂੰ ਕਿਤੇ ਵੀ ਬੈਠ ਕੇ ਚੇਤੇ ਕਰ ਰਿਹਾ, ਤੁਸੀਂ ਉੱਥੇ ਹੀ ਉਹਦੇ ਸਹਾਈ ਹੋ ਜਾਂਦੇ ਹੋ। ਸਤਿਗੁਰੂ ਮਹਾਰਾਜ ਜੀ, ਤੁਹਾਡਾ ਇਹ ਬਿਰਧ, ਤੁਹਾਡਾ ਇਹ ਸੁਭਾਅ ਹੈ।
1: ਮੁਝ ਪਰ ਹੁਕਮ ਹੋਏ ਜਿਸ ਪਾਂਤੀ,
0: ਜਦੋਂ ਉਹਨਾਂ ਨੇ ਆਖਿਆ ਵੀ ਗੁਰੂ ਸਾਹਿਬ ਜੀ ਨੇ ਤੁਹਾਨੂੰ ਬੁਲਾਇਆ ਤੇ ਮੈਂ ਉਸੇ ਵੇਲੇ ਸ਼ੁਕਰਾਨਾ ਕੀਤਾ ਵੀ ਉਸ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ ਹੈ।
1: ਅੰਗੀਕਾਰ ਕਰੋ ਸੋ ਬਾਤੀ,
0: ਇਸ ਲਈ ਆਹ ਹੈ ਮੇਰਾ ਜੀਵਨ, ਪੇਕੇ ਘਰ ਤੋਂ ਸਹੁਰੇ ਘਰ, ਸਹੁਰੇ ਘਰ ਤੋਂ ਤੁਹਾਡੇ ਚਰਨਾਂ ਵਿੱਚ ਤੁਹਾਡੇ ਦਰ ਤੱਕ ਆਉਣ ਦਾ ਇਹ ਸਮਾਂ, ਇਸ ਲਈ ਮੇਰਾ ਆਇਆ ਆਪ ਜੀ ਪ੍ਰਵਾਨ ਕਰ ਲਵੋ।
1: ਸੁਣ ਕਲ ਕੀ ਧਾਰ ਭਏ ਪ੍ਰਸੰਨ,
0: ਸਤਿਗੁਰੂ ਮਹਾਰਾਜ ਜੀ ਸੁਣ ਕੇ ਪ੍ਰਸੰਨ ਹੋਏ ਕਿ ਇਸ ਬੱਚੀ ਦੇ ਅੰਦਰ ਕਿੰਨੀ ਭਾਵਨਾ ਹੈ, ਸੇਵਾ ਦੀ ਵੀ ਤੇ ਸਿਮਰਨ ਦੀ ਵੀ। ਪੇਕੇ ਘਰ ਤੋਂ ਹੀ 5 ਸਾਲ ਦੀ ਉਮਰ ਸੀ ਜਦੋਂ ਮਾਂ ਬਾਪ ਨੂੰ ਸੇਵਾ ਕਰਦਿਆਂ ਦੇਖਿਆ, ਸਿਮਰਨ ਕਰਦਿਆਂ ਦੇਖਿਆ, ਸਤਸੰਗ ਕਰਦਿਆਂ ਦੇਖਿਆ, ਤੇ ਉਹ ਉਸ ਵੇਲੇ ਜਾਗ ਲੱਗ ਗਿਆ। ਉਹ ਐਸਾ ਜਾਗ ਲੱਗਾ, ਸਹੁਰੇ ਘਰ ਜਾ ਕੇ ਵੀ ਭਜਨ ਬੰਦਗੀ ਨਾਮ ਸਿਮਰਨ ਸੇਵਾ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ।
1: ਕਹਿਓ ਬਚਨ ਸਿੱਖਣੀ ਤੂੰ ਧੰਨ,
0: ਦੋ ਗੱਲਾਂ ਨੋਟ ਕਰਿਓ, ਇੱਕ ਤਾਂ ਸੇਵਾ ਦੀ ਭਾਵਨਾ, ਗੁਰੂ ਚਰਨਾਂ 'ਚ ਜੁੜਨ ਦੀ ਭਾਵਨਾ, ਇੱਕ ਆਪਣੇ ਪਤੀ ਦੇ ਪ੍ਰਤੀ ਵਫ਼ਾਦਾਰ ਕਿ ਮੇਰਾ ਸਾਰਾ ਜੀਵਨ, ਜਦੋਂ ਮੇਰੇ ਮਾਪਿਆਂ ਨੇ ਮੈਨੂੰ ਇਹਦੇ ਲੜ ਲਾਇਆ ਸੀ ਉਦੋਂ, ਦੇਖੋ ਅੱਜ ਆਨੰਦ ਕਾਰਜ ਹੁੰਦੇ ਆ ਨਾ, ਜਦੋਂ ਆਨੰਦ ਕਾਰਜ ਹੁੰਦੇ ਆ ਉਦੋਂ ਪੱਲਾ ਜਦੋਂ ਪਕੜਾਇਆ ਜਾਂਦਾ ਤੇ ਉਦੋਂ ਕੀ ਪੜਿਆ ਜਾਂਦਾ, ਹੱਬੇ ਸਾਕ ਕੂੜਾਵੇ ਡਿੱਠੇ। ਹੇ ਵਾਹਿਗੁਰੂ ਜੀ, ਹੁਣ ਸਾਰੇ ਸਾਕ ਮੈਨੂੰ ਕੂੜ ਨਜ਼ਰ ਆਉਣ ਲੱਗ ਗਏ, ਉਹੀ ਸੱਚਾ ਹੈ ਜਿਹਦਾ ਮੈਂ ਪੱਲਾ ਪਕੜ ਲਿਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਪਕੜ ਲਾਂਗੇ, ਬਾਣੀ ਦਾ ਪੱਲਾ ਪਕੜ ਲਾਂਗੇ, ਉਦੋਂ ਵੀ ਇਹੀ ਹੈ, ਹੱਬੇ ਸਾਕ ਕੂੜਾਵੇ ਡਿੱਠੇ। ਪਰ ਗੁਰਬਾਣੀ ਦਾ ਪੱਲਾ ਪਕੜਾਂਗੇ ਤਾਂ ਇਹ ਲੱਗਣਾ, ਉਦਾਂ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਪਤਾ ਕੀ ਕਹਿੰਦੇ, ਕਹਿੰਦੇ ਕਹਿਓ ਬਚਨ ਸਿੱਖਣੀ ਤੂੰ ਧੰਨ, ਸਿੱਖਣੀ ਕਹਿੰਦੇ ਤੂੰ ਬਹੁਤ ਧੰਨ ਹੈ, ਤੇਰਾ ਜੀਵਨ ਵੀ ਧੰਨਤਾ ਦੇ ਯੋਗ ਹੈ।
1: ਨਹਿਰ ਸਾਹੁਰ ਧੰਨ ਸੋ ਤੇਰੇ,
0: ਤੇਰੇ ਪੇਕਾ ਘਰ ਵੀ ਤੇ ਤੇਰਾ ਸਹੁਰਾ ਘਰ ਵੀ, ਤੇਰੇ ਪੇਕੇ ਘਰ ਵਿੱਚ ਵੀ ਸਹੁਰੇ ਘਰ ਵਿੱਚ ਜਿੰਨੇ ਵੀ ਨੇ ਉਹ ਸਭ ਧੰਨਤਾ ਦੇ ਯੋਗ ਹਨ।
1: ਜਿਸ ਨੇ ਸਰੋਣ ਸੁਣਿਓ ਇੱਕ ਬੇਰੇ,
0: ਕਹਿੰਦੇ ਜਿਨ੍ਹਾਂ ਦੇ ਘਰ ਵਿੱਚ ਰੱਬੀ ਬਾਣੀ ਦੇ ਪ੍ਰਵਾਹ ਚੱਲਦੇ ਆ ਉਹ ਘਰ ਵੀ ਮੁਬਾਰਕ, ਘਰ ਵਿੱਚ ਰਹਿਣ ਵਾਲੇ ਜੀਵ ਹੀ ਮੁਬਾਰਕ ਹਨ।
1: ਧਰਿਓ ਸਿਦਕ ਸੇਵਨ ਸਿੱਖ ਸੰਤ,
0: ਕਿੱਡਾ ਵੱਡਾ ਤੇਰੇ ਅੰਦਰ ਸਿਦਕ ਹੈ ਸੇਵਾ ਔਰ ਭਾਵਨਾ ਦਾ।
1: ਤਥਾ ਸਿਦਕ ਰੱਖਿਓ ਵਿੱਚ ਕੰਤ,
0: ਇੱਕ ਸੇਵਾ ਸਿਮਰਨ ਸਿਦਕ ਕਰਕੇ ਤੂੰ ਨਿਭਾਇਆ ਉਹ ਸਮਾਂ, ਇੱਕ ਆਪਣੇ ਪ੍ਰਤੀ ਜਿਹੜਾ ਪਤੀ ਦੇ ਪ੍ਰਤੀ ਸਿਦਕ ਤੇਰੇ ਮਨ ਦੇ ਵਿੱਚ ਬਣਿਆ ਹੈ ਕਿ ਉਹ ਭਾਵੇਂ ਰੁੱਖਾ ਦੇਵੇ ਸੁੱਖਾ ਦੇਵੇ ਥੋੜਾ ਦੇਵੇ ਬਹੁਤਾ ਦੇਵੇ, ਬਸ ਆਪਣੇ ਜੀਵਨ ਸਾਥੀ ਦੇ ਨਾਲ ਕਦਮ ਮਿਲਾ ਕੇ ਤੁਰਨਾ ਹੈ, ਫਿਰ ਦੁੱਖ ਸੁੱਖ ਸਾਂਝਾ ਹੋ ਜਾਂਦਾ। ਪਰ ਜੇ ਨਾ ਹੋਵੇ ਫਿਰ ਕਈ ਤਰ੍ਹਾਂ ਦੇ ਰੋਸ ਉਲਾਂਭੇ ਤੇ ਫਿਰ ਕਈ ਥਾਵਾਂ ਤੇ ਭਟਕਣਾ ਵੀ ਹੋ ਜਾਂਦਾ। ਫਿਰ ਉੱਥੇ ਸ਼ਬਦ ਸੁਹਾਗਣ ਨਹੀਂ ਦੁਹਾਗਣ ਵਰਤਿਆ ਜਾਂਦਾ, ਪਰ ਇਹ ਸੁਹਾਗਵਤੀ ਵਾਲੇ ਗੁਣ ਨੇ, ਇਹ ਗੁਣਵੰਤੀ ਦੇ ਗੁਣ ਨੇ ਜੋ ਇਸ ਬੱਚੀ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨਤਾ ਦੇ ਯੋਗ ਸਮਝਦਿਆਂ ਧੰਨ ਧੰਨ ਆਖ ਰਹੇ ਹਨ।
1: ਹਮ ਪੀ ਤੁਜ ਪਰ ਭੇਟ ਚੜਾਵਾ,
0: ਮਹਾਰਾਜ ਕਹਿੰਦੇ ਅਸੀਂ ਤੈਨੂੰ ਬਹੁਤ ਅਸੀਸਾਂ ਦੇਣਾ ਚਾਹੁੰਦੇ ਹਾਂ,
1: ਪਰ ਭਰਤਾ ਤੇਰਾ ਜੇਬ ਆਵੇ,
0: ਪਰ ਤੂੰ ਇਕੱਲੀ ਠੀਕ ਹੈ, ਤੇਰੇ ਮਾਂ ਬਾਪ ਤੇਰੇ ਜੇਠ ਤੇਰਾ ਦੇਵਰ ਜਠਾਣੀ ਦਰਾਣੀ ਸਾਰੇ ਆਏ ਆ, ਪਰ ਜਦੋਂ ਤੂੰ ਆਪਣੇ ਪਤੀ ਦੇ ਨਾਲ ਆਵੇਂਗੀ ਨਾ ਫਿਰ ਤੈਨੂੰ ਇਸ ਘਰ ਚੋਂ ਬਹੁਤ ਅਸੀਸਾਂ

0: ਬੱਚੀ ਨੂੰ ਧੀਏ ਜਾਓ, ਜਾ ਕੇ ਹੁਣ ਅਗਲੀ ਵਾਰ ਆਪਣੇ ਪਤੀ ਦੇ ਨਾਲ ਆਉਣਾ ਹੈ।
1: ਭਾਈ ਭਾਵਨੀ ਪੂਰ ਮਹਾਨਾ,
0: ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਪਰ ਪੂਰਾ ਪਰਿਵਾਰ ਕਹਿੰਦੇ ਵਾਪਸ ਆਪਣੇ ਘਰ ਨੂੰ ਗਿਆ ਹੈ।
1: ਕਰ ਸੇਵਾ ਕਰ ਹੀ ਮਹਿ ਰਹੋ,
0: ਔਰ ਘਰ ਦੇ ਵਿੱਚ ਕਹਿਣ ਲੱਗੇ ਫਿਰ ਜਾ

0: ਹੈ ਕਿ ਮੈਂ ਔਰ ਮੇਰਾ ਪਤੀ ਦੋਵੇਂ ਜਾਣੇ ਜਾ ਕੇ ਗੁਰੂ ਸਾਹਿਬ ਕੋਲੋਂ ਬਖਸ਼ਿਸ਼ਾਂ ਲੈਣੀਆਂ ਹਨ।
1: ਸੁਣ ਕਰ ਨਿਜ ਡੇਰੇ ਮਹਿ ਗਈ।
0: ਕਹਿੰਦੇ ਨੇ ਇਹ ਫਿਰ ਗੁਰੂ ਪਾਤਸ਼ਾਹ ਦੇ ਬਚਨ ਸੁਣੇ, ਪਰਿਵਾਰ ਨੇ ਗੁਰੂ ਸਾਹਿਬ ਕੋਲੋਂ ਆਗਿਆ ਲਈ, ਵਾਪਸ ਆਪਣੇ ਘਰ ਚ ਆਏ ਔਰ ਘਰ ਆ ਕੇ ਮਨ ਵਿੱਚ ਭਾਵਨਾ ਗੁਰੂ ਪਾਤਸ਼ਾਹ ਜੀ ਦੇ ਕੋਲ ਜਾਣ ਦੀ ਮਨ ਵਿੱਚ ਬਣੀ ਹੈ ਔਰ ਆਪਣੇ ਪਤੀ ਨਾਲ ਫਿਰ ਸਾਰੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਹਨ।
1: ਭਰਤਾ ਸਾਥ ਬਾਤ ਕਹਿੰਦਈ।
0: ਜਦੋਂ ਘਰ ਆਈ ਆ ਕੇ ਆਪਣੇ ਪਤੀ ਨੂੰ ਸਾਰੀਆਂ ਗੱਲਾਂ ਦੱਸੀਆਂ, ਕਿਵੇਂ ਗੁਰੂ ਪਾਤਸ਼ਾਹ ਨੇ ਮੈਨੂੰ ਲੰਗਰ ਵਿੱਚ ਆਪ ਆਵਾਜ਼ ਮਾਰ ਕੇ ਬੁਲਾਇਆ ਔਰ ਜੋ ਮੈਂ ਹੁਣ ਤੱਕ ਸੁਣਦੀ ਆਈ ਸਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀ ਅੱਜ ਹੂ ਬਹੂ ਦਰਸ਼ਨ ਕਰਕੇ ਆਈ ਹਾਂ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਮੇਰਾ ਰੋਮ ਰੋਮ ਖਿੜ ਗਿਆ ਪੂਰੇ ਗੁਰੂ ਦਾ ਦਰਸ਼ਨ ਕਰਕੇ। ਇਸ ਵਾਸਤੇ ਆਹ ਬਚਨ ਗੁਰੂ ਸਾਹਿਬ ਨੇ ਕਹੇ ਨੇ ਕਿ ਹੁਣ ਤੂੰ ਇਕੱਲੀ ਨਹੀਂ, ਆਪਣੇ ਪਤੀ ਦੇ ਨਾਲ ਜਦੋਂ ਆਵੇਂਗੀ ਤੈਨੂੰ ਇਸ ਘਰ ਚੋਂ ਬਹੁਤ ਵੱਡੀਆਂ ਬਖਸ਼ਿਸ਼ਾਂ ਮਿਲਣਗੀਆਂ।
1: ਉੱਠੇ ਪ੍ਰਭੂ ਦਰਸ਼ਨ ਦੇ ਗਏ।
0: ਉਧਰ ਇਹ ਇਧਰ ਪਰਿਵਾਰ ਘਰ ਆ ਗਿਆ, ਉਹ ਆ ਕੇ ਬੱਚੀ ਆਪਣੇ ਪਤੀ ਨੂੰ ਦੱਸਦੀ ਹੈ। ਉਧਰ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਆਸਣ ਤੋਂ ਉੱਠ ਨਿਜ ਆਸਣ ਤੇ ਆਏ ਹਨ।
1: ਅਪਰ ਸਕਲ ਨਿਜ ਨਿਜ ਥਲ ਪਏ।
0: ਜਿਹੜੀਆਂ ਸੰਗਤਾਂ ਗੁਰੂ ਪਾਤਸ਼ਾਹ ਦੇ ਦਰਬਾਰ ਚ ਆਈਆਂ ਸੀ ਉਹ ਵੀ ਉੱਠ ਕੇ ਆਪੋ ਆਪਣੇ ਅਸਥਾਨਾਂ ਨੂੰ ਚਲੇ ਗਏ।
1: ਸੋਪਤ ਹੋਏ ਕਰ ਨਿਸਾ ਬਤਾਈ।
0: ਰਾਤ ਦਾ ਸਮਾਂ ਆਇਆ ਤੇ ਆਰਾਮ ਦੇ ਵਿੱਚ ਰਾਤ ਦਾ ਸਮਾਂ ਨਿਕਲਦਾ ਹੈ।
1: ਭਈ ਪਰਾਤ ਪੁਨ ਸਵਾ ਲਗਾਈ।
0: ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਸਿੱਖ ਸੰਗਤਾਂ ਉੱਠ ਕੇ ਇਸ਼ਨਾਨ ਕਰਦੀਆਂ, ਸਤਸੰਗ ਵਿੱਚ ਆ ਕੇ ਜੁੜਦੀਆਂ। ਗੁਰੂ ਕਲਗੀਧਰ ਪਾਤਸ਼ਾਹ ਵੀ ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ ਆ ਕੇ ਜੁੜਦੇ ਹਨ।
1: ਪਤ ਕੋ ਸੰਗ ਲੀਨ ਤਹਿ ਨਾਰੀ।
0: ਇਹ ਜਿਹੜੀ ਨਾਰੀ ਸੀ ਬੱਚੀ, ਇਹਨੇ ਆਪਣੇ ਪਤੀ ਨੂੰ ਰਾਤ ਕਿਹਾ ਵੀ ਆਪਾਂ ਸਵੇਰੇ ਉੱਠਦਿਆਂ ਗੁਰੂ ਕਲਗੀਧਰ ਪਾਤਸ਼ਾਹ ਕੋਲ ਜਾਣਾ। ਕਹਿੰਦੇ ਫਿਰ ਇਹਨੇ ਉੱਠਦਿਆਂ ਤਿਆਰੀ ਕੀਤੀ ਹੈ।
1: ਖਰੀ ਭਾਈ ਸੋ ਗੁਰੂ ਅਗਾਰੀ।
0: ਫਿਰ ਪਤ ਕੋ ਸੰਗ ਲੀਨ ਤੈ ਨਾਰੀ, ਖਰੀ ਭਾਈ ਸੋ ਗੁਰੂ ਅਗਾਰੀ। ਪਹੁੰਚ ਗਏ ਦੋਵੇਂ ਜਾਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਨਮਸਕਾਰ ਕਰਦੇ ਹਨ।
1: ਸ੍ਰੀ ਮੁਖ ਤੇ ਬੁਝਿਓ ਤਿਸ ਬੇਰੀ।
0: ਜਦੋਂ ਦੋਵੇਂ ਜਾਣੇ ਆ ਗਏ ਤੇ ਮਹਾਰਾਜ ਨੇ ਦੇਖਿਆ ਵੀ ਇਹ ਬੱਚੀ ਜਿਹਨੂੰ ਕਿਹਾ ਸੀ ਆਪਣੇ ਪਤੀ ਨੂੰ ਨਾਲ ਲੈ ਕੇ ਆਈ, ਫਿਰ ਜਦੋਂ ਅਗਲੇ ਦਿਨ ਹੀ ਉਹ ਆ ਗਈ ਗੁਰੂ ਸਾਹਿਬ ਦੇ ਦਰਬਾਰ ਚ, ਤਾਂ ਦੇਖ ਕੇ ਗੁਰੂ ਮਹਾਰਾਜ ਜੀ ਆਪਣੇ ਮੁਖ ਤੋਂ ਇਹ ਬਚਨ ਆਖਦੇ ਹਨ।
1: ਕਹੋ ਸਿੱਖਾ ਸਿੰਘਣੀ ਇਹ ਤੇਰੀ।
0: ਮਹਾਰਾਜ ਕਹਿੰਦੇ ਕਹੋ ਸਿੱਖਾ ਸਿੱਖਣੀ ਹੈ ਤੇਰੀ। ਮਹਾਰਾਜ ਕਹਿੰਦੇ ਸਿੱਖਾ ਇਹ ਤੇਰੀ ਸਿੱਖਣੀ ਹੈ, ਭਾਵ ਇਹ ਤੇਰੀ ਪਤਨੀ ਹੈ, ਇਹ ਤੇਰਾ ਜੀਵਨ ਸਾਥੀ ਹੈ। ਸਤਿਗੁਰੂ ਮਹਾਰਾਜ ਜੀ ਮੁਸਕਰਾਉਂਦਿਆਂ ਪੁੱਛਦੇ ਹਨ,
1: ਸੁਣ ਪ੍ਰਭ ਤੇ ਸਿੱਖ ਸਿੰਘਣੀ ਜਾਗੇ।
0: ਉਹ ਕਹਿੰਦੇ ਨੇ ਦੋਵਾਂ ਦੇ ਅੰਦਰ ਭਾਵਨਾ ਗੁਰੂ ਸਾਹਿਬ ਦੇ ਬਚਨ ਸੁਣ ਕੇ ਜਿਹੜੇ ਸੀ ਉਹ ਬਣੇ ਸੀ। ਉਹ ਜਦੋਂ ਗੁਰੂ ਸਾਹਿਬ ਦੇ ਬਚਨ ਸੁਣਦਾ ਹੈ,
1: ਗਮਨੇ ਸਦਨ ਜੋਗ ਕੋ ਲਾਗੇ।
0: ਔਰ ਗੁਰੂ ਮਹਾਰਾਜ ਪਾਤਸ਼ਾਹ ਜੀ ਪੁੱਛਣਾ ਚਾਹੁੰਦੇ ਆ ਕਿ ਜੋ ਇਹ ਬੱਚੀ ਨੇ ਆਖਿਆ ਉਹ ਸੱਚ ਹੈ, ਤੂੰ ਇਹਦਾ ਜੀਵਨ ਸਾਥੀ ਹੈ, ਤੂੰ ਇਹਦਾ ਪਤੀ ਹੈ। ਉਹ ਫਿਰ ਜਦੋਂ ਮਹਾਰਾਜ ਨੇ ਪੁੱਛਿਆ ਵੀ ਦੱਸ ਸਿੱਖਾ ਇਹ ਤੇਰੀ ਸਿੱਖਣੀ ਹੈ।
1: ਮੰਨਿਓ ਬਚਨ ਭਗਤ ਸਮੁਦਾਏ।
0: ਸਤਿਗੁਰੂ ਮਹਾਰਾਜ ਨੂੰ ਆਖਿਆ, ਮਹਾਰਾਜ ਹਾਂ ਮੈਂ ਇਹਦਾ ਪਤੀ ਔਰ ਇਹ ਮੇਰੀ ਪਤਨੀ, ਜੀਵਨ ਸਾਥੀ ਅਸੀਂ ਇੱਕ ਦੂਜੇ ਦੇ ਇਸ ਰਾਹ ਦੇ ਵਿੱਚ ਜਿਹੜਾ ਉਹ ਬਣੇ ਆ ਜੀਵਨ ਦੇ ਰਾਹ ਵਿੱਚ ਇੱਕ ਦੂਸਰੇ ਦੇ ਅਸੀਂ ਜੀਵਨ ਸਾਥੀ ਜਿਹੜੇ ਆ ਉਹ ਬਣੇ ਆ। ਫਿਰ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਇਹ ਜੀਵਨ ਦੇ ਵਿੱਚ ਜਿਹੜਾ ਸੰਯੋਗ ਪਰਮਾਤਮਾ ਨੇ ਬਣਾਇਆ ਗ੍ਰਸਤ ਜੀਵਨ ਵਿੱਚ, ਇੱਕ ਦੂਸਰੇ ਪ੍ਰਤੀ ਤੁਹਾਡੇ ਅੰਦਰ ਪ੍ਰੇਮ ਹੈ, ਪਿਆਰ ਹੈ, ਭਰੋਸਾ ਹੈ, ਸ਼ਰਧਾ ਹੈ, ਸਤਿਕਾਰ ਹੈ, ਪਰ ਇਹਦੇ ਨਾਲ ਨਾਲ ਤੁਹਾਨੂੰ ਆਪਣੇ ਆਪੇ ਦੀ ਸੋਝੀ ਵੀ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਨੁੱਖਾ ਜਨਮ ਦੇ ਵਿੱਚ ਕਿਉਂ ਆਏ ਹਾਂ। ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ। ਮਹਾਰਾਜ ਨੇ ਕੁਝ ਉਪਦੇਸ਼ ਦਿੱਤਾ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁੱਕਦੀ ਚੱਲੀ ਰਹਿਣ। ਫਿਰ ਮਹਾਰਾਜ ਨੇ ਆਖਿਆ ਵੀ ਇਸ ਬੱਚੀ ਨੂੰ ਅਸੀਂ ਕੱਲ੍ਹ ਵੀ ਕਹਿ ਸਕਦੇ ਸੀ, ਪਰ ਤੇਰਾ ਨਾਲ ਆਉਣਾ ਜ਼ਰੂਰੀ ਸੀ, ਇਸ ਲਈ ਅਸੀਂ ਅੱਜ ਇਹਨੂੰ ਆਖਦੇ ਹਾਂ ਕਿ ਇਹ ਘੁੰਡ ਜਿਹੜਾ ਕੱਢਦੀ ਹੈ ਇਹ ਨਾ ਕੱਢੇ, ਸਿਰ ਘੱਟ ਢੱਕ ਕੇ ਆਓ, ਸਿਰ ਕੱਜ ਕੇ ਆਓ। ਅੱਜ ਵੀ ਬੇਨਤੀ ਕਰਾਂ, ਸਾਨੂੰ ਮਹਾਰਾਜ ਨੇ ਕਿਹਾ ਸੀ ਘੁੰਡ ਨਹੀਂ ਕੱਢਣਾ, ਇਹ ਨਹੀਂ ਕਿਹਾ ਵੀ ਸਿਰ ਨਹੀਂ ਢੱਕਣਾ, ਸਿਰ ਘੱਟ ਢੱਕੇ ਹੋਣੇ ਚਾਹੀਦੇ ਆ, ਇਹ ਸਾਡੀ ਇੱਜ਼ਤ ਹੈ, ਸਾਡੀ ਆਨ ਹੈ, ਸਾਡੀ ਸ਼ਾਨ ਹੈ, ਦੁਪੱਟਾ ਇਹ ਚੁੰਨੀਆਂ ਸਾਡੀਆਂ ਭੈਣਾਂ ਸਾਡੀ ਧੀਆਂ ਦੀਆਂ। ਅੱਜ ਸਮਾਜ ਵਿੱਚ ਅਸੀਂ ਦੇਖਦੇ ਹਾਂ, ਪਰਿਵਾਰ 'ਚ ਦੇਖੋ ਕਿੱਦਾਂ ਦੇ ਮਾਹੌਲ ਬਣੇ ਆ, ਪਰ ਹੁਣ ਕਮ ਸੇ ਕਮ ਗੁਰੂ ਘਰ ਵਿੱਚ ਕਈ ਥਾਵਾਂ 'ਤੇ ਦੇਖੋ ਤੁਸੀਂ, ਕਈਆਂ ਨੇ ਦੁਪੱਟੇ ਰੱਖ ਦਿੱਤੇ, ਕਿਉਂ? ਕਹਿੰਦੇ ਜੀ ਧੀਆਂ ਘਰੋਂ ਦੁਪੱਟੇ ਲੈ ਕੇ ਹੀ ਨਹੀਂ ਆਉਂਦੀਆਂ, ਉਹ ਛੋਟੇ ਛੋਟੇ ਰੁਮਾਲ ਉਹਨਾਂ ਦੇ ਸਿਰ 'ਤੇ ਰੱਖੇ ਹੁੰਦੇ ਆ, ਉਹ ਵੀ ਕਈ ਵਾਰੀ ਗੁਰੂ ਘਰ ਦੇ ਅੰਦਰ ਆਉਂਦਿਆਂ ਸਿਰ ਤੋਂ ਉੱਡ ਜਾਂਦੇ ਆ। ਕਮ ਸੇ ਕਮ ਸਾਨੂੰ ਇਹ ਤਾਂ ਪਤਾ ਹੋਵੇ ਵੀ ਇਹ ਦੁਪੱਟਾ ਸਾਡੀ ਇੱਜ਼ਤ ਹੈ, ਸਾਡੀ ਆਨ ਸ਼ਾਨ ਹੈ। ਇਸ ਲਈ ਮਹਾਰਾਜ ਕਹਿੰਦੇ ਤੁਸੀਂ ਅੱਜ ਗੁਰੂ ਘਰ ਆਏ ਹੋ, ਖੰਡੇ ਬਾਟੇ ਦੀ ਪੌਲ ਲਵੋ, ਬਾਣੀ ਨਾਲ ਜੁੜੇ, ਬਾਣੀ ਨਾਲ ਜੁੜੇ ਹੋ, ਹੁਣ ਬਾਣੀ ਨਾਲ ਵੀ ਤੁਸੀਂ ਦੋਵਾਂ ਨੇ ਜੁੜਨਾ, ਪਰ ਆਹ ਜਿਹੜਾ ਘੁੰਡ ਕੱਢਿਆ ਇਹ ਅੱਜ ਤੋਂ ਬਾਅਦ ਨਹੀਂ, ਆਪਣੇ ਸਿਰ ਨੂੰ ਢੱਕ ਕੇ ਰੱਖਣਾ ਹੈ, ਕੱਜ ਕੇ ਰੱਖਣਾ, ਕੇਸਾਂ ਦਾ ਸਤਿਕਾਰ ਜਿਹੜਾ ਇਹ ਤੁਸੀਂ ਕਰਨਾ। ਗੁਰੂ ਮਹਾਰਾਜ ਨੇ ਦੋਵਾਂ ਨੂੰ ਉਪਦੇਸ਼ ਦਿੱਤਾ ਹੈ,
1: ਸਿੱਖਣ ਘਰੇ ਜਨਮ ਤਰ ਆਏ,
0: ਤੁਸੀਂ ਭਾਗਾਂ ਵਾਲੇ ਹੋ ਜੋ ਸਿੱਖਾਂ ਦੇ ਘਰਾਂ 'ਚ ਤੁਹਾਡੇ ਜਨਮ ਹੋਏ ਨੇ। ਜਿੰਨੇ ਵੀ ਅੱਜ ਸੁਣ ਰਹੇ ਹਾਂ ਨਾ ਆਪਾਂ, ਆਪਣੇ ਆਪ 'ਚ ਫਕਰ ਮਹਿਸੂਸ ਕਰੀਏ ਕਿ ਅਸੀਂ ਕਿੱਡੇ ਭਾਗਾਂ ਵਾਲੇ ਹਾਂ, ਕਿ ਸਾਨੂੰ ਪਿਛਲੇ ਦਿਨੇ ਵੀ ਕਿਹਾ ਕਿ ਜੰਮਦੇ ਜਿਸ ਜੰਮਦੇ ਹੋਏ ਬੱਚੇ ਦੇ ਕੰਨਾਂ ਦੇ ਵਿੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਜਿਹਦੇ ਜੰਮਦਿਆਂ ਕੰਨਾਂ ਦੇ ਵਿੱਚ ਪਰਮੇਸ਼ਵਰ ਦਾ ਨਾਮ ਪੈ ਜਾਏ, ਉਹ ਕਿੱਡੇ ਭਾਗਾਂ ਵਾਲਾ ਹੈ। ਕਿਉਂਕਿ ਜੰਮਦਿਆਂ ਮਹਾਰਾਜ ਨੇ ਕਿਹਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤ ਆਇਆ, ਕਈਆਂ ਦੇ ਜੰਮਦਿਆਂ ਸਾਰ ਦੁਨੀਆਂ ਦੇ ਬੋਲ ਸੁਣਾਈ ਦਿੰਦੇ ਆ, ਢੋਲ ਸੁਣਾਈ ਦਿੰਦੇ ਆ, ਪਰ ਕਈਆਂ ਦੇ ਜੰਮਦਿਆਂ ਸਾਰ ਪਰਮਾਤਮਾ ਦੇ ਨਾਮ ਦਾ ਸਿਮਰਨ ਸੁਣਾਈ ਦਿੰਦਾ, ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਸੁਣਾਈ ਦਿੰਦੀ ਹੈ। ਤੋ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤੁਸੀਂ ਭਾਗਾਂ ਵਾਲੇ ਹੋ ਜੋ ਸਿੱਖਾਂ ਦੇ ਘਰਾਂ 'ਚ ਤੁਹਾਡਾ ਜਨਮ ਹੋਇਆ ਹੈ,
1: ਪੰਥ ਵਿਖੇ ਹੋਏ ਸੇਵਾ ਲਾਗੇ,
0: ਇਸ ਲਈ ਹੁਣ ਤੁਸੀਂ ਪੰਥ ਦੇ ਵਿੱਚ ਆ ਕੇ ਆਪਣਾ ਆਪਾ ਸਮਰਪਿਤ ਕਰਕੇ ਸੇਵਾ ਵਿੱਚ ਲੱਗਣਾ ਕਰੋ।
1: ਦੁਰ ਕਨ ਸੰਗ ਜੰਗ ਮਹ ਜਾਗੇ,
0: ਕਿਉਂਕਿ ਹਰ ਇੱਕ ਨੇ ਜਿਹੜਾ ਉਹ ਜੰਗ ਦੋ ਤਰ੍ਹਾਂ ਦੀ ਲੜਨੀ ਹੈ, ਬਾਹਰੋਂ ਸੱਚ ਤੇ ਹੱਕ ਦੀ ਜੰਗ ਹੈ, ਅੰਦਰੋਂ ਜਿਹੜੀ ਹੈ ਉਹ ਵਿਕਾਰਾਂ ਦੀ ਜੰਗ ਹੈ। ਦੋ ਤਰ੍ਹਾਂ ਦੇ ਸੂਰਮੇ ਬਣਾਇਆ ਮਹਾਰਾਜ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ, ਸੋ ਅੰਦਰ ਦੀ ਜੰਗ ਹੈ ਤੇ ਬਾਹਰ ਦੀ ਜੰਗ ਹੈ, ਬਾਹਰੋਂ ਸੱਚ ਤੇ ਹੱਕ ਦੀ ਖਾਤਰ ਹੈ, ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਸਾਡੀ ਜੰਗ ਹੈ।
1: ਭਾਇਓ ਖਾਲਸਾ ਤੇਜ ਵਿਸਾਲਾ,
0: ਦੋਵਾਂ ਨੇ ਫਿਰ ਗੁਰੂ ਮਹਾਰਾਜ ਦੇ ਬਚਨ ਮੰਨ ਲਏ, ਔਰ ਬਚਨ ਮੰਨ ਕੇ ਗੁਰੂ ਸਾਹਿਬ ਜੀ ਦੇ ਖੰਡੇ ਦੀ ਪੌਲ ਲਈ ਹੈ, ਔਰ ਦੋਵੇਂ ਜਿਹੜੇ ਨੇ ਉਹ ਖਾਲਸਾਈ ਰੰਗ ਦੇ ਵਿੱਚ ਰੰਗੇ ਗਏ ਹਨ।
1: ਕੇਸ ਕਾਸ਼ ਧਰ ਸ਼ਾਸਤਰ ਕਰਾਲਾ,
0: ਪੰਜ ਕਕਾਰਾਂ ਦੇ ਜਿਹੜੇ ਆ ਉਹ ਧਾਰਨੀ ਬਣ ਕੇ ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਰੰਗੇ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਦੇਖੋ ਸਾਨੂੰ ਇਹ ਪੰਜ ਕਕਾਰ ਦਿੱਤੇ ਆ, ਇਹ ਕਾਹਦੇ ਵਾਸਤੇ ਦਿੱਤੇ ਆ? ਜਿਵੇਂ ਇੱਕ ਬਾਹਰੀ ਤੌਰ ਤੇ ਦੇਖੋ ਫੌਜ ਹੁੰਦੀ ਹੈ ਨਾ, ਫੌਜ ਦੀ ਵਰਦੀ ਹੁੰਦੀ ਹੈ, ਇਹ ਪੰਜ ਕਕਾਰ ਵੀ ਸਾਡੇ ਅਕਾਲ ਪੁਰਖ ਦੀ ਫੌਜ ਦੀ ਇੱਕ ਵਰਦੀ ਹੈ, ਇਹ ਸਾਡੀ ਇੱਕ ਪਛਾਣ ਹੈ, ਇਹ ਸਾਡੀ ਜਿਹਦੇ ਵਿੱਚ ਆਣ ਤੇ ਸ਼ਾਨ ਸਾਡੀ ਬਣਦੀ ਹੈ। ਇਸ ਲਈ ਮਹਾਰਾਜ ਨੇ ਸਤਿਗੁਰੂ ਪਾਤਸ਼ਾਹ ਨੇ ਇਹ ਕੋਈ ਇਹ ਨਹੀਂ ਜੇ ਸਾਡੇ ਨੂੰ ਮਹਾਰਾਜ ਨੇ ਕੜਾ ਦਿੱਤਾ ਇਹ ਵਹਿਮਾਂ ਭਰਮਾਂ ਵਿੱਚੋਂ ਕੱਢਣ ਵਾਸਤੇ, ਧਾਗੇ ਤਵੀਤਾਂ ਵਿੱਚੋਂ ਕੱਢਣ ਵਾਸਤੇ ਜੇ ਮਹਾਰਾਜ ਨੇ ਸ੍ਰੀ ਸਾਹਿਬ ਸਾਨੂੰ ਦਿੱਤੀ ਹੈ, ਇਹ ਇਸ ਲਈ ਨਹੀਂ ਕਿ ਜ਼ਰ ਜ਼ੋਰੂ ਜ਼ਮੀਨ ਵਾਸਤੇ, ਇਹਨੂੰ ਤੇ ਕਹਿੰਦੇ ਹੀ ਕਿਰਪਾਨ ਹੈ, ਕਿਰਪਾ ਆਨ, ਇਹ ਆਨ ਤੇ ਸ਼ਾਨ ਵਾਸਤੇ ਚੱਲਦੀ ਹੈ, ਇਹ ਜ਼ਰ ਜ਼ੋਰੂ ਜ਼ਮੀਨ ਵਾਸਤੇ ਨਹੀਂ ਚੱਲਦੀ ਹੈ। ਇਸ ਲਈ ਮਹਾਰਾਜ ਨੇ ਸਾਨੂੰ ਇਹ ਜਿਹੜੇ ਪੰਜ ਕਕਾਰ ਨੇ ਇਹਨਾਂ ਦੀ ਅਹਿਮੀਅਤ ਵੀ ਸਮਝਣੀ ਬੜੀ ਜ਼ਰੂਰੀ ਹੈ ਕਿ ਕੇਸ ਵਿੱਚ ਕੀ ਗੁਣ ਨੇ, ਕੜੇ ਵਿੱਚ ਕੀ ਗੁਣ ਨੇ, ਕਿਰਪਾਨ ਵਿੱਚ ਕੀ ਗੁਣ ਨੇ, ਕੰਘੇ ਵਿੱਚ ਕੀ ਗੁਣ ਨੇ, ਕੰਘੇ ਵਿੱਚ ਵੀ ਬੜੇ ਗੁਣ ਨੇ, ਜੇ ਉਹ ਲੱਕੜ ਦਾ ਸਾਨੂੰ ਮਹਾਰਾਜ ਨੇ ਜਿਹੜਾ ਦਿੱਤਾ ਹੈ, ਕਛਹਿਰੇ ਵਿੱਚ ਕੀ ਗੁਣ, ਇਹਨਾਂ ਨੂੰ ਜਦੋਂ ਸਮਝਾਂਗੇ ਨਾ ਫਿਰ ਸਾਡੇ ਮਨ ਦੇ ਵਿੱਚ ਪਿਆਰ ਅਤੇ ਸਤਿਕਾਰ ਦੀ ਭਾਵਨਾ ਬਣੇਗੀ। ਸਾਹਿਬ ਜੀ ਨੇ ਦੋਵਾਂ ਨੂੰ ਨਿਵਾਜ ਦਿੱਤਾ ਅਤੇ ਨਿਵਾਜ ਕੇ ਖਾਲਸਾਈ ਰੰਗ ਦੇ ਵਿੱਚ ਰੰਗ ਦਿੱਤਾ ਹੈ, ਜੀਵਨ ਸਫਲਾ ਕਰ ਦਿੱਤਾ ਮਹਾਰਾਜ ਨੇ। ਇੱਥੇ ਪ੍ਰਸੰਗ ਦੀ ਸਮਾਪਤੀ ਵੀ ਹੈ, ਅਸੀਂ ਵੀ ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰ ਦਿਓ, ਸਾਨੂੰ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਭਗਤੀ ਦਾ ਜਾਗ ਅੰਦਰ ਲਾ ਦਿਓ, ਅਸੀਂ ਵੀ ਤੁਹਾਡੇ ਦਰ 'ਤੇ ਇਹ ਭਾਵਨਾ ਲੈ ਕੇ ਆਏ ਹਾਂ।

ਗੁਰੂ ਮਹਾਰਾਜ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਚਲਾਉਣ, ਆਪ ਜੁੜੋ ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vaheguru Ji Satnam.

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ,

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ

ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾ ਮਸ

ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰਦਾਤਾ।

ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ

ਗੁਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦੇਉ ਪ੍ਰੀਖਿਅਤ ਗੁਣ ਰਵੈ ਗੌਤਮ ਰਿਖ।

ਭਗਤ ਨਾਗਾਦ ਪੁਯੰਗਮ ਮਹਾਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵਹਿ ਮੁਨ ਬਿਆਸ ਜਿਨ ਬੇਦ ਵਿਆਕਰਣ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ

ਗੁਣ ਗਾਵੇ ਨਵਨਾਥ, ਧੰਨ ਗੁਰ ਸੱਚ ਸਮਾਇਓ, ਮਾਂ ਦਾਤਾ ਗੁਣ ਰਵੈ, ਜੇਨ ਚੱਕਰਵੈ ਕਹਾਇਓ। ਗੁਣ ਗਾਵੈ ਬਲਰਾਓ, ਸਪਤ ਪਤਾਲ ਬਸੰਤੋ, ਪਰਥਰ ਗੁਣ ਉਚਰੈ।

सो कहो टल गुर सेवियै अहनिस सहज सुभाए दर्शन परसे गुरु के जन।

ਨਾਮ ਔਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੇ ਰੰਗ ਰਤੋਂ ਨਾਮ ਸਿਉਂ ਕਲ ਨਾਮ ਸੁਰ ਨਰ ਹੈ ਬੋਹੇ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਐ ਗੁਰੂ ਕੈ ਅਠ ਸਠ ਭਜਨ ਹੋਏ ਸੱਚ ਤੀਰਥ

ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋਹੇ, ਜਿਸ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ, ਸੋ ਪਾਵਨ ਹੁਕਮ ਤਿਲੰਗ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 725 ਅਤੇ 726 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਨਿਵਾਜਨਾ ਕਰ ਰਹੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜੇ ਕੇ ਸਰਵਣ ਕਰਨਾ ਕਰੀਏ ਜੀ। ਤਿਲੰਗ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ, ਗੁਰ ਕੋ ਬਲ ਜਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।